ਦਾਸਾਂ ਦੇ ਪ੍ਰਤੀ ਗਰੀਬ ਸਾਹਿਬ ਜੀ ਨੇ ਇਤਨਾ ਕੁਝ ਕਹਿ ਦਿੱਤਾ ਹੈ ਕਿ ਦਾਸ ਇਸ ਗੱਲ ਦੇ ਯੋਗ ਹੀ ਨਹੀਂ ਹਨ, ਦਾਸ ਇਸ ਗੱਲ ਦੇ ਕੁੱਕਰ ਹਨ। ਜੋ ਕੁਝ ਵੀ ਸੰਗਤਾਂ ਦੇ ਜੋੜਿਆਂ ਦੇ ਵਿੱਚੋਂ ਮਿਲਿਆ ਹੈ ਦਾਸਾਂ ਨੇ ਆਦਿ ਦੇ ਪੇਸ਼ ਖਿਦਮਤ ਕੀਤਾ ਹੈ। ਐਨੀ ਗੱਲ ਕਹਿ ਕੇ ਦੂਜਾ ਸ਼ਬਦ ਸ਼ੁਰੂ ਕਰੀਏ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਜੋ ਕੁਝ ਵੀ ਹੈ ਸਾਰੇ ਦਾ ਸਾਰਾ ਸ਼ਬਦ ਦਾ ਪ੍ਰਤਾਪ ਹੈ। ਸਾਡੇ ਵਰਗੇ ਕੁੱਕਰ ਗਲੀਆਂ ਵਿੱਚ ਤੁਰੇ ਫਿਰਦੇ ਨੇ, ਕੋਈ ਵੀ ਨਹੀਂ ਪੁੱਛਦਾ। ਸ਼ਬਦ ਹੈ

में भोगी त्याय त्याये भक्त है सुख पाया नानक तिस पुरख का किने।

Hari Sattu Guru.

I'm gonna go get it.

ਰਾਹ ਤੇ ਚੱਲਦਾ ਹੋਇਆ ਜਗਿਆਸੂ ਹਰ ਵੇਲੇ ਇਸ ਗੱਲ ਵੱਲੋਂ ਬੜਾ ਸਾਵਧਾਨ ਰਹਿੰਦਾ ਹੈ ਕਿ ਸਰੀਰ ਬਜ਼ੁਰਗ ਹੋ ਗਿਆ ਹੈ, ਸਮਾਂ ਮੁੱਕਦਾ ਜਾ ਰਿਹਾ, ਪਰ ਹਾਲਾਂ ਪ੍ਰਭੂ ਦੇ ਮਿਲਾਪ ਵਾਲੀ ਅਵਸਥਾ ਨਹੀਂ ਆਈ। ਇਸ ਸ਼ਬਦ ਵਿੱਚ ਵੀ ਭਗਤ ਭੀਖਣ ਸਾਹਿਬ ਨੇ ਕੁਝ ਐਸੇ ਖਿਆਲ ਬਖਸ਼ਿਸ਼ ਕੀਤੇ ਕਿ ਐ ਮੇਰੇ ਪ੍ਰਭੂ, ਅੱਖਾਂ ਵਿੱਚੋਂ ਪਾਣੀ ਵਗ ਰਿਹਾ, ਸਰੀਰ ਕਮਜ਼ੋਰ ਹੋ ਗਿਆ, ਵਾਲ ਚਿੱਟੇ ਹੋ ਗਏ ਨੇ, ਗਲਾ ਰੁਕ ਰਿਹਾ, ਜ਼ੁਬਾਨ ਉਚਾਰਨ ਨਹੀਂ ਕਰ ਰਹੀ, ਪਰ ਹਾਲਾਂ ਮਿਲਾਪ ਨਹੀਂ ਹੋਇਆ। ਇਸ ਮਿਲਾਪ ਨਾ ਹੋਣ ਦੀ ਅਵਸਥਾ ਕਰਕੇ ਮੇਰੇ ਮਨ ਵਿੱਚ ਹਰ ਵੇਲੇ ਕਰਕ ਪੈ ਰਹੀ ਹੈ, ਤਕਲੀਫ ਹੋ ਰਹੀ ਹੈ, ਔਰ ਇਹੋ ਜਿਹੀ ਮੁਸ਼ਕਲ ਦਾ ਮੇਰੇ ਪ੍ਰਭੂ ਕੇਵਲ ਇੱਕ ਹੀ ਇਲਾਜ ਹੈ ਕਿ ਤੂੰ ਕਿਰਪਾ ਕਰਕੇ ਆਪਣੇ ਸੇਵਕਾਂ ਦੀ ਰੱਖਿਆ ਕਰੇ। ਰਾਮ ਰਾਏ ਹੋਏ ਵੈਦ ਬਨਵਾਰੀ, ਆਪਣੇ ਸੰਤਾਂ ਲੇ ਹੋ ਉਬਾਰੀ। ਇਸ ਅਵਸਥਾ ਵਿੱਚ ਵੀ ਮੇਰੇ ਪ੍ਰਭੂ ਕੇਵਲ ਤੂੰ ਹੀ ਮੇਰੀ ਰੱਖਿਆ ਕਰ ਸਕਦਾ, ਤੂੰ ਹੀ ਮੈਨੂੰ ਪੂਰਨਤਾ ਵੱਲ ਲਿਜਾ ਸਕਦਾ, ਮੇਰੇ ਉੱਤੇ ਕਿਰਪਾ ਕਰ ਤਾਂ ਕਿ ਤੇਰੇ ਨਾਲ ਮਿਲਾਪ ਹੋ ਕੇ ਮੇਰਾ ਜੀਵਨ ਸਫਲ ਹੋ ਸਕੇ।

ਕਦੇ ਵੀ ਸੇਵਾ ਦਾ ਬੋਝ ਬੀਜ ਬੋਇਆ ਵਿਅਕਤੀ, ਪਰ ਜਿਨ੍ਹਾਂ ਨੇ ਭਾਵਨਾ ਨਾਲ ਸ਼ਰਧਾ ਨਾਲ ਭਾਵੇਂ ਕੌਡੀ ਵੀ ਅਰਪਣ ਕਰ ਦਿੱਤੀ। ਭਾਈ ਸਾਹਿਬ ਕਹਿੰਦੇ ਹਨ, ਭਾਵਨੀ ਭਗਤ ਪਾਏ ਕੌਡੀ ਅਗਰ ਪਾਗ ਰਾਖੇ, ਤਾਹੇ ਗੁਰ ਸਰਬ ਨਿਧਾਨ ਦਾਨ ਹੈ। ਜੇ ਭਾਵਨਾ ਨਾਲ ਗੁਰੂ ਕਾ ਸਿੱਖ ਕੌਡੀ ਵੀ ਅਰਪਣ ਕਰ ਦੇ, ਸਾਹਿਬ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਅੰਮ੍ਰਿਤਸਰ ਦੀ ਧਰਤੀ ਜਦੋਂ ਸਰੋਵਰ ਦੀ ਕਾਰ ਸੇਵਾ ਕਰਵਾ ਰਹੇ, ਬੜੀ ਦੂਰੋਂ ਦੂਰੋਂ ਸੰਗਤਾਂ ਸ਼ਰਧਾ ਭਾਵਨਾ ਨਾਲ ਤਨ ਕਰਕੇ ਮਨ ਕਰਕੇ ਧਨ ਕਰਕੇ ਸੇਵਾ ਕਰ ਰਹੀ। ਸੇਵਾ ਦਾ ਕੁੰਭ ਲੱਗਾ, ਪਰ ਇੱਕ ਪਿਆਰ ਵਾਲਾ ਸਿੱਖ, ਭਾਵਨਾ ਬੜੀ ਸ਼ਰਧਾ ਬੜੀ, ਜਦੋਂ ਕੰਨਾਂ ਵਿੱਚ ਆਵਾਜ਼ ਪਈ ਤੇ ਚਾਹ ਚੜ ਗਿਆ, ਕਿਉਂ ਨਾ ਮੈਂ ਵੀ ਚੱਲ ਕੇ ਸੇਵਾ ਕਰਾਂ। ਆ ਦੋਨੋਂ ਜਿਹੜੇ ਦੰਪਤੀ ਤਿਆਰ ਹੋਏ, ਜਦੋਂ ਤੁਰਨ ਲੱਗੇ ਤੇ ਮਨ ਵਿੱਚ ਖਿਆਲ ਆਇਆ, ਤਨ ਕਰਕੇ ਇੱਥੇ ਸੇਵਾ ਕਰਾਂਗੇ, ਮਨ ਲਾ ਕੇ ਸੇਵਾ ਕਰਾਂਗੇ, ਜੇ ਘਰ ਵਿੱਚ ਧਨ ਹੋਵੇ ਧਨ ਭੇਟਾ ਅਰਪਣ ਕਰਕੇ ਵੀ ਸੇਵਾ ਕਰ ਲਈਏ, ਤਾਂ ਕਿ ਤਿੰਨੋਂ ਸੇਵਾ ਪ੍ਰਵਾਨ ਹੋ ਜਾਣ। ਮਨ ਵਿੱਚ ਖਿਆਲ ਉਤਪਨ ਹੋਇਆ, ਘਰਵਾਲੀ ਨੂੰ ਕਿਹਾ, ਤਾਂ ਘਰ ਵਿੱਚ ਕੋਈ ਪੈਸਾ ਟਕਾ ਪਿਆ ਹੋਵੇ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਭੇਟਾ ਅਰਪਣ ਕਰਕੇ ਵੀ ਮੱਥਾ ਟੇਕ ਲਈਏ, ਇਹ ਸੇਵਾ ਵੀ ਪ੍ਰਵਾਨ ਹੋ ਜਾਵੇ। ਘਰਵਾਲੀ ਨੇ ਸਤ ਬਚਨ ਕਿਹਾ, ਪਰ ਜਦੋਂ ਘਰ ਅੰਦਰ ਜਾ ਕੇ ਤੱਕਿਆ, ਕੋਈ ਪੈਸਾ ਟਕਾ ਨਾ ਮਿਲਿਆ। ਹੱਥ ਜੋੜੇ ਸਾਈ ਜੀ, ਘਰ ਵਿੱਚ ਤੇ ਸੁੱਖ ਹੈ, ਭਾਵ ਘਰ ਵਿੱਚ ਕੋਈ ਪੈਸਾ ਟਕਾ ਨਹੀਂ। ਜਦੋਂ ਕੰਨਾਂ ਵਿੱਚ ਆਵਾਜ਼ ਪਈ ਤੇ ਸਿੱਖ ਦਾ ਮਨ ਭਰ ਗਿਆ, ਐ ਸਤਿਗੁਰੂ ਮੈਂ ਇਤਨਾ ਗਰੀਬ ਤੇਰੇ ਚਰਨਾਂ ਵਿੱਚ ਭੇਟਾ ਵੀ ਅਰਪਣ ਨਹੀਂ ਕਰ ਸਕਦਾ। ਮਨ ਭਰ ਗਿਆ, ਘਰਵਾਲੀ ਨੂੰ ਕਿਹਾ, ਝਾੜੂ ਦੇ ਮਤਾ ਕੋਈ ਪੈਸਾ ਟਕਾ ਡਿੱਗਿਆ ਹੀ ਮਿਲ ਜਾਵੇ। ਸਤ ਬਚਨ ਕਿਹਾ, ਝਾੜੂ ਦਿੱਤਾ, ਕੂੜਾ ਇਕੱਠਾ ਕੀਤਾ, ਉਸ ਕੂੜੇ ਵਿੱਚੋਂ ਤੱਕ ਰਹੀਏ ਕੋਈ ਪੈਸਾ ਮਿਲ ਜਾਵੇ। ਇਤਿਹਾਸ ਕਹਿੰਦਾ ਉਸ ਕੂੜੇ ਵਿੱਚੋਂ ਇੱਕ ਕੌਡੀ ਮਿਲ ਗਈ। ਪੁਰਾਤਨ ਸਮੇਂ ਵਿੱਚ ਕੌਡੀਆਂ ਦੀ ਕੀਮਤ ਪੈ ਜਾਂਦੀ, ਕੌਡੀ ਮਿਲੀ, ਕੌਡੀ ਨੂੰ ਪੂੰਜਿਆ ਤੇ ਖੁਸ਼ੀ ਖੁਸ਼ੀ ਵਿੱਚ ਗਿਆ, ਸਾਈ ਜੀ ਸਾਡੇ ਧੰਨ ਪਾਗ, ਉਸ ਮਾਲਕ ਦਾ ਸ਼ੁਕਰ ਹੈ ਸਾਡੇ ਕੋਲੋਂ ਕੌਡੀ ਮਿਲ ਗਈ। ਜਦੋਂ ਕੌਡੀ ਦਾ ਨਾਂ ਸੁਣਿਆ ਤੇ ਆ ਸਿੱਖ ਨੂੰ ਵੀ ਚਾਹ ਚੜ ਗਿਆ, ਸ਼ੁਕਰ ਹੈ ਭੇਟਾ ਤੇ ਅਰਪਣ ਮੱਥਾ ਟੇਕ ਲਵਾਂਗੇ। ਹੁਣ ਦੋਨੋਂ ਜਣੇ ਤੁਰ ਪਏ ਹਰਿਮੰਦਰ ਸਾਹਿਬ ਪਹੁੰਚੇ, ਤੱਕਿਆ ਕਾਰ ਸੇਵਾ ਹੋ ਰਹੀ ਹੈ। ਬੜੀ ਖੁਸ਼ੀ ਹੈ ਕਿ ਪਹਿਲਾਂ ਸਤਿਗੁਰਾਂ ਦੇ ਚਰਨਾਂ ਵਿੱਚ ਭੇਟਾ ਅਰਪਣ ਕਰ ਲਈ ਹੈ ਤੇ ਫਿਰ ਆ ਕੇ ਸਰੋਵਰ ਦੀ ਕਾਰ ਸੇਵਾ ਕਰਾਂਗੇ। ਜਦੋਂ ਸਤਿਗੁਰਾਂ ਦੇ ਦਰਬਾਰ ਵਿੱਚ ਮੱਥਾ ਟੇਕਣ ਵਾਸਤੇ ਪਹੁੰਚੇ ਤੇ ਬੜੀ ਵੱਡੀ ਲੈਣ ਲੱਗੀ, ਆ ਸਿੱਖ ਨੇ ਉਹ ਕੌਡੀ ਪੱਗ ਦੇ ਪੇਚ ਵਿੱਚ ਰੱਖ ਲਈ। ਜਦੋਂ ਸਤਿਗੁਰਾਂ ਨੂੰ ਮੱਥਾ ਟੇਕਾਂਗਾ, ਆ ਪੱਗ ਦੇ ਪੇਚ ਵਿੱਚੋਂ ਕੌਡੀ ਕੱਢ ਕੇ ਅੱਗੇ ਮੱਥਾ ਟੇਕ ਦੇਵਾਂਗਾ, ਸਤਿਗੁਰੂ ਪ੍ਰਸੰਨ ਹੋਣਗੇ, ਸਾਡੀਆਂ ਤਿੰਨੋਂ ਭੇਟਾਂ ਪ੍ਰਵਾਨ ਹੋ ਜਾਣਗੀਆਂ, ਤਨ ਕਰਕੇ ਮਨ ਕਰਕੇ ਧਨ ਕਰਕੇ। ਆ ਜਦੋਂ ਇਸ ਸਿੱਖ ਦੀ ਵਾਰੀ ਆਈ ਮੱਥਾ ਟੇਕਣ ਦੀ, ਤਾਂ ਕੀ ਤੱਕਿਆ, ਦੂਰੋਂ ਮਾਇਆ ਦਾ ਢੇਰ ਲੱਗਾ। ਮਾਇਆ ਦੇ ਢੇਰ ਨੂੰ ਤੱਕ ਕੇ ਮਨ ਵਿੱਚ ਖਿਆਲ ਆਇਆ, ਮਨਾ ਇੱਥੇ ਤੇ ਸਿੱਖ ਕੋਈ ਕਿਤਨੀ ਭੇਟਾ ਅਰਪਣ ਕਰ ਰਿਹਾ, ਕੋਈ ਕਿਤਨੀ ਭੇਟਾ ਅਰਪਣ ਕਰ ਰਿਹਾ, ਕਿ ਇੱਥੇ ਤੂੰ ਕੌਡੀ ਮੱਥਾ ਟੇਕੇਗਾ, ਤੇਰੀ ਕੌਡੀ ਕਿੱਥੇ ਤੱਕਣੀ। ਮਨ ਵਿੱਚ ਖਿਆਲ ਆਇਆ, ਜਦੋਂ ਤੂੰ ਸਤਿਗੁਰੂ ਕੱਲੇ ਬੈਠੇ ਹੋਣ ਤੇ ਤੂੰ ਕੱਲਾ ਹੋਵੇ ਉਦੋਂ ਮੱਥਾ ਟੇਕ ਲਵੀਂ, ਸਤਿਗੁਰੂ ਭੇਟਾ ਪ੍ਰਵਾਨ ਕਰ ਲੈਣਗੇ, ਬਖਸ਼ਿਸ਼ ਕਰਨਗੇ। ਆ ਵਕਤ ਨਹੀਂ ਮੱਥਾ ਟੇਕਣ ਦਾ, ਇਸ ਵਕਤ ਤੂੰ ਕੌਡੀ ਮੱਥਾ ਟੇਕੇਗਾ। ਮਨ ਵਿੱਚ ਖਿਆਲ ਉਤਪਨ ਹੋ ਗਿਆ, ਇੱਥੇ ਤੇ ਮਾਇਆ ਦਾ ਢੇਰ ਲੱਗਾ ਹੋਇਆ ਤੇ ਲੈਣ ਵਿੱਚੋਂ ਨਿਕਲ ਗਿਆ। ਕਹਿਣ ਲੱਗਾ, ਜਦੋਂ ਸਤਿਗੁਰੂ ਕੱਲੇ ਬੈਠੇ ਹੋਣਗੇ ਫਿਰ ਮੱਥਾ ਟੇਕ ਲਵਾਂ। ਪਿੱਛੇ ਜਾ ਕੇ ਬਹਿ ਗਏ, ਸੰਗਤਾਂ ਮੱਥਾ ਟੇਕ ਚੁੱਕੀਆਂ, ਦੁਪਹਿਰ ਦਾ ਵਕਤ ਹੋ ਗਿਆ, ਸਮਾਪਤੀ ਦਾ ਵਕਤ। ਬਾਬਾ ਬੁੱਢਾ ਜੀ ਆਏ, ਪਾਤਸ਼ਾਹ ਆਗਿਆ ਬਖਸ਼ਿਸ਼ ਕਰੋ, ਸਮਾਪਤੀ ਕੀਤੀ ਜਾਵੇ, ਅਰਦਾਸ ਕੀਤੀ ਜਾਵੇ। ਸੰਗਤਾਂ ਬੜੀ ਦੂਰੋਂ ਆਈਆਂ, ਗੁਰੂ ਕਾ ਲੰਗਰ ਤਿਆਰ ਹੈ, ਲੰਗਰ ਵਰਤਾਇਆ ਜਾਵੇ। ਤੇ ਸਾਹਿਬ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਬਾਬਾ ਜੀ ਅਜੇ ਮੇਰੇ ਪਿਆਰ ਵਾਲੇ ਸਿੱਖ ਬੈਠੇ, ਅਜੇ ਮੇਰੇ ਪਿਆਰ ਵਾਲੇ ਸਿੱਖ ਬੈਠੇ ਹਨ ਜਿਨ੍ਹਾਂ ਨੇ ਭੇਟਾ ਅਰਪਣ ਕਰਨੀ। ਜਿੰਨਾ ਚਿਰ ਉਹ ਭੇਟਾ ਨਹੀਂ ਅਰਪਣ ਕਰ ਲੈਂਦੇ ਬਾਬਾ ਜੀ, ਉਨ੍ਹਾਂ ਚਿਰ ਸਮਾਪਤੀ ਕਿਵੇਂ ਕੀਤੀ ਜਾਵੇ, ਅਰਦਾਸ ਕਿਵੇਂ ਕੀਤੀ ਜਾਵੇ। ਅਜੇ ਮੇਰੇ ਪਿਆਰ ਵਾਲੇ ਸਿੱਖਾਂ ਨੇ ਭੇਟਾ ਅਰਪਣ ਕਰਨੀ। ਬਾਬਾ ਬੁੱਢਾ ਜੀ ਨੇ ਕੀਰਤਨ ਨੂੰ ਇਸ਼ਾਰਾ ਕਰ ਦਿੱਤਾ, ਕੀਰਤਨ ਦੁਆਰਾ ਆਰੰਭ ਹੋ ਗਏ।
کچھ سمے بعد پھر بابا بڈا جی نے بےنتی کی ستگرو ہوں تو بہت سما ہو گیا آگیا بخشش کرو ارداس کریے صاحب کہنے لگے بابا جی اجے بھی میرے پیار والے سکھ بیٹھے آئے بڑی دوروں پر اتے آ کے شرما گئے بابا جی جنہ چر وہ پیٹا نہیں ارپن کردے ارداس کیویں کیتی جاوے کیرتن پھر آرمبھ ہو گیا ہوں جدو شاما دا وقت ہو گیا بابا بڈا جی کہن لگے ستگرو ہوں تے شام پی گئی بڑی دوروں سنگتاں آئیاں ہن لنگر ورتایا جاوے صاحب دھن گرو ارجن دیو پاتشاہ کہن لگے بابا جی میں چاہندا ساں کہ سکھ دی بھیٹا گرو نانک دے گھر ارپن ہو جاوے تے ارداس کیتی جاوے پر بابا جی سکھ شرما گئے بھیٹا ارپن کرن واسطے شرما گیا ہے او جانے جے سکھ شرما گیا ہے تے بھیٹا تے گرو نانک دی ہے میری بھیٹا نہیں او متھا ٹیکن لگیا اونوں شرما آ گئی مینوں منگن لگیا کوئی شرم نہیں بھیٹا گرو نانک دی میں آپ منگ لے گرو ارجن دیو پاتشاہ سنگھاسن تو اٹھ بیٹھے کہن لگے بابا جی او پچھے سکھ بیٹھا ہے جیڑی پیار وچ بھیٹا لے کے آیا بڑی پاونا تے گرو ارجن دیو پاتشاہ اٹھے اج اتھے پچھے سکھ نیویں پائی بیٹھا ہے تے گرو ارجن دیو پاتشاہ اس تھان تے کھلو کے کہن لگے لیا بھائی سکھا لیا میری بھیٹا دے ایڈی دوروں بھیٹا لے کے آیا پاونا نال آیا ایتھے آ کے نیویں پا کے شرما کے بہ گئے لیا میری بھیٹا دے ہن گرو ارجن دیو پاتشاہ نے تلی اڈی ہاتھ اگے کیتا لیا میری بھیٹا دے ہن سکھ دے کناں وچ آواز تے پئی منہ نیواں کیتا ہویا ہے ہن اینا بھی حوصلہ نہیں پیندا کہ ہن تے گرو ارجن دیو پاتشاہ کول کھلوتے چرناں نال لپٹ جاواں تے بھیٹا ارپن کر کے متھا ٹیک دیواں پر ہن حوصلہ نہیں پیا نیترا جو جل وئی جاندا ہے تے گرو ارجن دیو پاتشاہ کہن لگے اچھا سکھا جی اجے بھی بھیٹا ارپن نہیں کردا اپنے ہتھاں نال نہیں متھا ٹیکدا میں اپنے ہتھاں نال کڈ لے او سکھ دے پگ دے پیچ وچوں گرو ارجن دیو پاتشاہ نے اپنے ہتھاں نال کوڈی کڈی تے اپنی تلی تے رکھ کے کہن لگے او سکھا او قربان جاواں تیرے تو واری جاواں ایڈی دوروں ایڈے پیار وچ کوڈی لے کے آیا ہے او سکھا ایتھے گھر گرو نانک دا ہے ایتھے پاونا نال جے کوڈی وی ارپن کر دیندا ہے اودی بھیٹا وی پروان ہو جاندی پر سکھ اٹھیا چرنا نال لپٹ گیا پبا مار کے رو پیا گرو ارجن دیو پاتشاہ نے گلوکڑی وچ لے کے سنگھاسن والی تھان تے لے آندا صاحب کہن لگے سکھا آ مایا دا ٹھیر تک کے شرما گئے آ تیرے پیار اگے مایا دا ٹھیر توش ہے آ تیرے اس کوڈی وچ پیار ہے سکھا اے تے کاری پیار دا کوئی پاونا نال کوڈی وی متھا ٹیک دے وے او دی بیٹا پروان ہو جاندی پر شرط ہے پاونا اوہی او سیوا پروان ہے جدو سیوا گرو دا من من جاوے

ਸੇਵਾ ਕਰਨੀ ਉਹ ਹੈ ਚੰਗੀ, ਜਿੱਥੇ ਆਵੇ ਯਾਦ ਪਿਆਰਾ, ਬਿਰਤੀ ਜੁੜ ਜਾਏ, ਦੁਨੀਆਂ ਭੁੱਲ ਜਾਏ, ਜੀਵਨ ਸਫਲ ਹਮਾਰਾ। ਬਸ ਸੇਵਾ ਵੀ ਉਹ ਪ੍ਰਵਾਨ ਹੈ ਜਦੋਂ ਬਿਰਤੀ ਜੁੜ ਜਾਂਦੀ ਹੈ, ਭਾਵਨਾ ਵਿੱਚ ਗੁਰੂ ਕਾ ਸਿੱਖ ਗੁਰੂ ਦੇ ਚਰਨਾਂ ਵਿੱਚ ਭੇਟ ਅਰਪਣ ਕਰਦਾ। ਆਓ ਅਸੀਸ ਬਖਸ਼ੋ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

देह दस मन चाओ न जाए सूर्य, देह दस मन

ਸਫ਼ਰੀ ਹੁੰਦਾ ਹੈ ਮੌਤ ਤਵੀਲ ਨੀਂਦ ਤੇ ਨੀਂਦ ਕੁਲੀਲ ਮੌਤ ਇਸ ਲਈ ਗੁਰੂ ਮਹਾਰਾਜ ਨੇ ਫਿਰ ਸਾਨੂੰ ਜੀਦਾਨ ਦਿੱਤਾ ਹੈ ਤੇ ਭਗਤੀ ਲਾਇਆ ਹੈ ਇਹ ਗੁਰੂ ਦੀ ਵਡਿਆਈ ਹੈ ਜਾਂ ਗੁਰਮੁਖਾਂ ਦੀ ਵਡਿਆਈ ਜੋ ਹਰ ਮਿਲਣ ਵਾਲੇ ਨੂੰ ਇਹ ਦਾਤ ਦਿੰਦੇ ਹਨ ਜੀ ਦਾਨ ਤੇ ਭਗਤੀ ਲਾਇਨ ਹਾਸਿਓ ਲੈਣ ਮਿਲਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਆਗੋਸ਼ ਵਿਚ ਹਾਜ਼ਰ ਹੋ ਕੇ ਸਾਨੂੰ ਗੁਰੂ ਦੇ ਉਮਲੀਕ ਲਾਲ ਰਤਨਾਂ ਦੀ ਪ੍ਰਾਪਤੀ ਹੁੰਦੀ ਹੈ ਇੱਥੋਂ ਜਿਤਨਾ ਵੀ ਇਸ ਖਜ਼ਾਨੇ ਨੂੰ ਖਾਵੀਏ ਖਰਚੀਏ ਵਰਤੀਏ ਉਨਾ ਹੀ ਜਿਵੇਂ ਹੋਰ ਵਧਿਆ ਹੋਇਆ ਹੁੰਦਾ ਹੈ ਇਸ ਵਿਚ ਕੋਈ ਘਾਟ ਨਹੀਂ ਪੈਂਦੀ ਰਤਨਾ ਰਤਨ ਪਦਾਰਥ ਬਹੁਤ ਸਾਗਰ ਭਰਿਆ ਰਾਮ ਤੋ ਗੁਰੂ ਨੇ ਅਪਾਰ ਬਖਸ਼ਿਸ਼ ਕਰਕੇ ਐਸਾ ਮੌਕਾ ਸਾਨੂੰ ਤੰਦਰੁਸਤੀ ਵਿਚ ਸਾਵਧਾਨੀ ਵਿਚ ਬਕਾਇਮੀ ਹੋਸ਼ੋ ਹਵਾਸ ਬਖਸ਼ਿਆ ਹੋਇਆ ਹੈ ਤੋ ਜਿਤਨਾ ਵੀ ਇਸ ਤੋਂ ਫਾਇਦਾ ਉਠਾਇਆ ਜਾਏ ਮੁਸਤਫੀਦ ਹੋਈਏ ਫੈਜ਼ਜਾਬ ਹੋਈਏ ਉਹ ਸਾਡੇ ਆਪਣੇ ਹੀ ਭਾਗ ਹਨ ਇਸ ਸ਼ਬਦ ਵਿਚ ਸਤਿਗੁਰੂ ਜੀ ਸਾਨੂੰ ਪਰਮੇਸ਼ਰ ਦੀ ਜ਼ਾਤ ਪਾਕ ਉੱਤੇ ਪਰਮ ਵਿਸ਼ਵਾਸ ਬੰਧਾਉਂਦੇ ਨੇ ਦੁਨੀਆਂ ਅੰਦਰ ਭਾਵੇਂ ਕੋਈ ਛੋਟੀ ਪੱਧਰ ਦਾ ਇਨਸਾਨ ਹੈ ਚਾਹੇ ਕੋਈ ਵੱਡੇ ਰੁਤਬੇ ਫਜ਼ੀਲਤ ਰੈਂ ਸ਼ਰਫ ਬਜ਼ੁਰਗੀ ਟਾਈਟਲ ਖਿਤਾਬ ਤੇ ਉੱਚਤਮ ਵਾਲਾ ਬੰਦਾ ਹੈ ਹਰ ਇਨਸਾਨ ਮੰਗਤ ਹੈ ਲੋੜਕੂ ਹੈ ਮੁਹਤਾਜ ਹੈ ਇੱਛਕ ਹੈ ਇਹ ਵੱਖਰੀ ਗੱਲ ਹੈ ਕੋਈ ਕਿਸੇ ਤੋਂ ਮੰਗੇ ਤੇ ਫਲਾਣੇ ਤੋਂ ਨਾ ਮੰਗੇ ਲੇਕਿਨ ਮੰਗਤ ਜ਼ਰੂਰ ਹੈ ਔਰ ਨਾਲ ਦੀ ਨਾਲ ਕਿਤਨਾ ਹੀ ਇਨਸਾਨ ਚੱਕਰਵਰਤੀ ਸ਼ਕਤੀਸ਼ਾਲੀ ਸਾਹਿਬੇ ਜ਼ਰ ਸਾਹਿਬੇ ਜਾਇਦਾਦ ਹੋਵੇ ਮਿੱਤਰਾਂ ਦੋਸਤਾਂ ਰਿਸ਼ਤੇਦਾਰੀਆਂ ਵਾਲਾ ਹੋਵੇ ਕਾਰੋਬਾਰ ਵਾਲਾ ਹੋਵੇ ਫਿਰ ਵੀ ਉਹ ਅਪੂਰਨ ਹੈ ਅਸਮਰੱਥ ਹੈ ਇੰਨਾ ਕੁਛ ਹੁੰਦਿਆਂ ਹੋਇਆਂ ਵੀ ਇਨਸਾਨ ਨੂੰ ਕਿਸੇ ਸਮਰੱਥ ਸ਼ਕਤੀ ਪੂਰਨ ਵਿਅਕਤੀ ਜਾਂ ਪੂਰਨ ਸ਼ਕਤੀ ਨਾਲ ਜੁੜੇ ਰਹਿਣ ਦੀ ਜ਼ਰੂਰਤ ਪੈਂਦੀ ਹੈ ਤਾਂ ਗੁਰੂ ਸਾਹਿਬ ਜੀ ਨੇ ਵੀ ਇਸ ਲੋੜ ਨੂੰ ਮਹਿਸੂਸਿਆ ਹੈ ਤੇ ਗੁਰੂ ਮਹਾਰਾਜ ਕਹਿੰਦੇ ਨੇ ਕਿ ਮੈਂ ਤੇ ਸਵੈ ਤਜਰਬੇ ਨਾਲ ਨਿੱਜ ਤਜਰਬੇ ਨਾਲ ਇੱਥੇ ਹੀ ਪਹੁੰਚਾ ਹਾਂ ਕਿ ਕਿਤਨੇ ਵੱਡੇ ਮਨੁੱਖ ਦੀ ਟੇਕ ਲਓ ਆਸਰਾ ਲਓ ਕਦੀ ਨਾ ਕਦੀ ਬਿਰਥਾ ਹੀ ਜਾਵੇਗਾ ਮਾਨੁੱਖ ਕੀ ਟੇਕ ਬਿਰਥੀ ਸਭ ਜਾਣ ਤੇ ਇੱਕੋ ਹੀ ਗੱਲ ਹੈ ਦੇਵਨ ਕੋ ਇੱਕ ਹੈ ਪਹਵਾਨ ਉਹ ਵੱਡਾ ਦਾਤਾ ਹੈ ਜਿਹਨੂੰ ਅਨੰਤ ਕਾਲ ਤੋਂ ਅਨਾਦੀ ਕਾਲ ਤੋਂ ਸਾਰੇ ਮੰਗਦੇ ਆਏ ਨੇ ਤੇ ਉਹ ਦੇ ਕੇ ਜਤਲਾਉਂਦਾ ਵੀ ਨੇ ਉਹਨੂੰ ਕੁਛ ਇਵਜ਼ਾਨੇ ਚ ਲੈਣ ਦੀ ਵੀ ਲੋੜ ਨੇ ਪੰਥ ਦੇ ਵਾਲੀ ਬੇਕਸਾਂ ਰਾ ਯਾਰ ਕਾਸ਼ਫ ਸਰਾਰ ਕਾਸ਼ਫ ਲਫ਼ਜ਼ ਹੈ ਫਾਰਸੀ ਦਾ ਤੇ ਸਰਾਰ ਵੀ ਫਾਰਸੀ ਦਾ ਲਫ਼ਜ਼ ਹੈ ਕਾਸ਼ਫ ਹੁੰਦਾ ਹੈ ਇਨਕਸ਼ਾਫ ਕਰਨ ਵਾਲਾ ਪ੍ਰਗਟਾਉਣ ਵਾਲਾ ਇਸਮ ਫਾਇਲ ਤੇ ਸਰਾਰ ਸਿਰ ਵਾਹਦ ਸਰਾਰ ਜਮਾ ਸਿੰਗੂਲਰ ਪਲੂਰਲ ਇੱਕ ਬਚਨ ਬਹੁ ਬਚਨ ਸਰਾਰ ਮੀਨਸ ਬਹੁਤੇ ਭੇਦ ਜੀਵਨ ਦੇ ਅਨੇਕਾਂ ਹੀ ਭੇਤਾਂ ਨੂੰ ਸਰਲਤਾ ਵਿਚ ਕਰ ਦੇਣ ਵਾਲਾ ਕੌਣ ਹੈ ਕਾਸ਼ਫ ਸਰਾਰ ਗੁਰੂ ਗੋਬਿੰਦ ਸਿੰਘ ਬਾਬਾ ਨੰਦ ਲਾਲ ਜੀ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਪਰਮੇਸ਼ਰ ਦੀ ਵਡਿਆਈ ਕਰਦੇ ਹੋਏ ਬੇਅੰਤਤਾ ਦੱਸਦੇ ਹੋਏ ਵੱਡੇ ਦਾਤੇ ਦੀ ਹਮਦ ਕਰਦੇ ਹੋਏ ਕਹਿੰਦੇ ਨੇ ਤੂੰ ਇਤਨਾ ਵੱਡਾ ਏ ਕਿ ਰੋਖ ਰੂਹਾਨ ਕੀ ਰੋਜ਼ੀ ਨਾ ਟਾਰੇ ਰੋਜ਼ੀ ਹੀ ਰਾਜ ਵਿਲੋਕ ਤਰਾਜ਼ਕ ਰੋਖ ਰੂਹਾਨ ਕੀ ਰੋਜ਼ੀ ਨਾ ਟਾਰੇ ਜਿਹੜੇ ਤੈਨੂੰ ਮੰਨਦੇ ਨੇ ਤੇਰੇ ਪ੍ਰੇਮੀ ਨੇ ਤੇਰੀ ਹੋਂਦ ਦੇ ਧਾਰਨੀ ਨੇ ਤਸਲੀਮ ਕਰਨ ਵਾਲੇ ਨੇ

ਉਹਨਾਂ ਦੀ ਤੇ ਗੱਲ ਛੱਡ ਦੇ। ਤੇਰੇ ਭਗਤ ਸੰਤ ਭਗਵਤੀ ਮਹਾਂਪੁਰਸ਼ ਮਹਾਤਮਾ ਨੇਕ ਰੂਹਾਂ ਰੱਬ ਪ੍ਰਸਤ ਨੇ, ਉਨ੍ਹਾਂ ਦੀ ਤਾਂ ਗੱਲ ਕੀ ਕਰਨੀ। ਉਨ੍ਹਾਂ ਵੱਲ ਤਾਂ ਹੈ ਪ੍ਰਭੂ ਤੇਰਾ ਧਿਆਨ ਖਿਆਲ ਹੋਣਾ ਹੀ ਹੈ, ਪਰ ਤੂੰ ਤਾਂ ਏਡਾ ਬੇਅੰਤ ਹੈ, ਏਡਾ ਬੇਨਿਆਜ਼ ਹੈ। ਰੋਜ਼ੀ ਹਿਰਾਜ ਵਿਲੋਕਤ ਰਾਜਕ ਰੋਖ ਰੂਹਾਨ ਕੀ ਰੋਜ਼ੀ ਨਾ ਟਾਰੇ। ਰੋਖ ਮੀਨਸ ਰੁਖੀਆਂ, ਰੂਹਾਨ ਜਮਾ ਹੈ ਰੂਹ ਦੀ। ਤੂੰ ਤਾਂ ਰੁਖੀਆਂ ਰੂਹਾਂ ਨੂੰ ਵੀ ਤਾਜ਼ਗੀਆਂ ਦੇਣਾ ਹੈ, ਰੁਖੀਆਂ ਰੂਹਾਂ ਨੂੰ ਵੀ ਸੁੱਕੀਆਂ ਰੂਹਾਂ ਨੂੰ ਵੀ ਪਾਲਦਾ ਹੈ, ਜਿਨ੍ਹਾਂ ਵਿਚ ਲਚਕ ਨਾ ਹੋਵੇ। ਲਚਕਦਾਰ ਲੱਕੜੀ ਨੂੰ ਦਰਖਤ ਗਜ਼ਾ ਦੇਈ ਜਾਂਦਾ, ਜੜਾਂ ਗਜ਼ਾ ਦੇਈ ਜਾਂਦੀਆਂ ਨੇ, ਹਰਿਆਵਲ ਰਹਿੰਦੀ ਹੈ ਤੇ ਉਹਦੇ ਵਿਚ ਲਚਕ ਰਹਿੰਦੀ ਹੈ। ਪਰ ਇਕ ਲੱਕੜੀ ਸੁੱਕ ਜਾਂਦੀ ਹੈ, ਉਹਦੇ ਚ ਜੀਵਨ ਨਹੀਂ ਹੁੰਦਾ, ਸਮਝੋ ਕਿ ਮਰ ਗਈ, ਅਕੜ ਗਈ। ਇਹ ਵੀ ਇਕ ਸਾਧਾਰਨ ਤਕਨੀ ਨਾਲ ਵੇਖੀਏ ਤੇ ਕਮਾਲ ਦੀ ਗੱਲ ਹੈ, ਇਹਦੇ ਚੋਂ ਬੜੀ ਰਾਸ ਦੀ ਗੱਲ ਨਿਕਲਦੀ ਹੈ। ਜ਼ਿੰਦਾ ਆਦਮੀ ਕਦੀ ਨਹੀਂ ਆਕੜਦਾ, ਉਹਦੇ ਚ ਲਚਕ ਰਹਿੰਦੀ ਹੈ। ਐਨ ਇਸੇ ਤਰ੍ਹਾਂ ਜ਼ਿੰਦਾ ਦਿਮਾਗ ਲਚਕਦਾਰ ਹੁੰਦਾ, ਮੋਇਆ ਦਿਮਾਗ ਆਕੜਿਆ ਹੋਇਆ ਹੁੰਦਾ। ਜੋ ਬੰਦਾ ਆਕੜਦਾ ਹੈ, ਹੋਮੇ ਵਿਚ ਆਕੜਿਆ ਹੋਇਆ, ਉਹਨੂੰ ਮੁਰਦਾ ਸਮਝੋ, ਕਿਉਂਕਿ ਜਿਉਂਦਾ ਤਾਂ ਕਦੀ ਆਕੜਦਾ ਨਹੀਂ, ਮੁਰਦਾ ਹੀ ਆਕੜਦਾ ਹੈ। ਪਰ ਗੁਰੂ ਸਾਹਿਬ ਜੀ ਇੱਥੇ ਕਹਿੰਦੇ ਨੇ, ਸੱਚੇ ਪਾਤਸ਼ਾਹ ਤੂੰ ਬੜਾ ਬੇਅੰਤ ਹੈ, ਜੋ ਰੁੱਖੇ ਨੇ ਸੁੱਕੇ ਨੇ, ਜਿਨ੍ਹਾਂ ਚ ਲਚਕ ਨਹੀਂ ਤੇ ਮੁਨਕਰ ਨੇ, ਤੇ ਤੋਂ ਤੇਰੀ ਹੋਂਦ ਤੋਂ ਹੀ ਇਨਕਾਰੀ ਨੇ, ਉਨ੍ਹਾਂ ਨੂੰ ਵੀ ਤੂੰ ਆਪਣੇ ਗੈਬੀ ਖਜ਼ਾਨੇ ਵਿਚੋਂ ਵੱਢ ਮੁੱਲੀਆਂ ਦਾਤਾਂ ਦੇਈ ਚਲਿਆ ਜਾਂਦਾ। ਹਵਾ ਇਕ ਛਿੰਨ ਇਕ ਸਵਾਸ ਨਾ ਆਵੇ ਤੇ ਰਚਨਾ ਮੁਰਦਾ ਹੋ ਜਾਏ। ਧੁੱਪ ਮੱਟੀ ਆਕਸੀਜਨ ਹੋਰ ਅਨੇਕਾਂ ਪਦਾਰਥ ਤੂੰ ਆਪਣੇ ਗੈਬੀ ਖਜ਼ਾਨੇ ਵਿਚੋਂ ਦਿੰਦਾ ਹੀ ਜਾਂਦਾ ਹੈ, ਜੋ ਤੇ ਤੋਂ ਮੁਨਕਰ ਨੇ, ਤੇਰੀਆਂ ਦਾਤਾਂ ਵੀ ਲਈ ਜਾਂਦੇ ਨੇ, ਤੇਰੀਆਂ ਬਖਸ਼ਿਆਂ ਵੀ ਮਾਣੀ ਜਾਂਦੇ ਨੇ। ਹੇ ਮੁਨੇ ਪਰਮੇਸ਼ਰ, ਤੇਰੀਆਂ ਨੇਮਤਾਂ ਵੀ ਮਾਣੀ ਜਾਂਦੇ ਨੇ, ਤੇ ਤੋਂ ਮੁਨਕਰ ਵੀ ਨੇ, ਪਰ ਫਿਰ ਵੀ ਤੂੰ ਉਹਨਾਂ ਦੀ ਪਰਵਰਿਸ਼ ਕਰਦਾ ਜਾਣਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਰੁੱਖ ਰੂਹਾਨ ਕੀ ਰੋਜ਼ੀ ਨਾ ਟਾਰ। ਤੋ ਇਸ ਸ਼ਬਦ ਅੰਦਰ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ, ਸ੍ਰੀ ਗੁਰੂ ਰਾਮਦਾਸ ਮਹਾਰਾਜ ਕਲਿਆਣ ਰਾਗ ਦੇ ਇਸ ਸ਼ਬਦ ਅੰਦਰ ਫਰਮਾਉਂਦੇ ਨੇ ਕਿ ਮੈਨੂੰ ਤੇ ਉਹੀ ਵੱਡਾ ਦਾਤਾ ਦਿਸਿਆ ਹੈ, ਮੈਂ ਹੁਣ ਨਿਸ਼ਚਾ ਕਰ ਲਿਆ ਕਿ ਦੂਜੇ ਪਾਸੋਂ ਮੰਗਿਆ ਪੂਰੀ ਨਹੀਂ ਪੈਂਦੀ, ਤੇ ਨਾਲੇ ਕਿਸੇ ਦੇਵੀ ਦੇਵਤਾ ਹੂਰੋ ਮਲਾਇਕ ਫਰਿਸ਼ਤੇ ਕੋਲੋਂ ਮੰਗਾਂ ਤੇ ਉਹਨ ਤੇ ਮੰਗ ਕੇ ਹੀ ਦੇਣਾ ਹੈ। ਮੰਗਤਿਆਂ ਕੋਲੋਂ ਮੈਂ ਕਿਉਂ ਮੰਗਾਂ? ਮੇਰੇ ਗੁਰੂ ਨੇ ਮੈਨੂੰ ਸੋਝੀ ਪਵਾ ਦਿੱਤੀ ਹੈ, ਗੁਰੂ ਨਾਨਕ ਪਾਤਸ਼ਾਹ ਦੇ ਦਰੋਂ ਮੈਨੂੰ ਸੋਝੀ ਮਿਲ ਗਈ ਹੈ ਕਿ ਪਰਮੇਸ਼ਰ ਹੀ ਵੱਡਾ ਦਾਤਾ ਹੈ, ਤੇ ਜੇ ਉਹਨੂੰ ਮੰਗ ਲਈਏ ਤਾਂ ਫਿਰ ਇਧਰ ਉਧਰ ਮੁਖ ਦੰਤ ਰਸਨ ਕੱਸ ਜਾਏ, ਇਧਰ ਉਧਰ ਮੰਗਣ ਦੀ ਲੋੜ ਨਹੀਂ ਰਹਿ ਜਾਂਦੀ, ਹਾਜਤ ਨਹੀਂ ਰਹਿ ਜਾਂਦੀ। ਉਹ ਸਭ ਹਾਜਤਾਂ ਰਵਾ ਕਰਨ ਵਾਲਾ ਮਾਲਕ ਹੈ, ਤੇ ਮੈਂ ਹੁਣ ਇਸ ਨਿਸ਼ਚੇ ਤੇ ਪਹੁੰਚਾ ਹਾਂ, ਕਿੱਥੋਂ ਮੰਗਾਂ? ਹੋ ਕੌਣ ਹੈ ਇਸ ਦੇ ਮੁਕਾਬਲੇ ਦਾ ਦਾਤਾ? ਸਾਚਾ ਸਾਹਿਬ ਹੈ ਤੇ ਵੱਡਾ ਦਾਤਾ ਹੈ, ਉਸ ਦੇ ਭੰਡਾਰੇ ਅਖੁੱਟ ਨੇ। ਮੋਹ ਦੂਜੀ ਨਾਹੀ ਠੌਰ ਜਿਸ ਕਹਿ ਹਮ ਜਾਵੇ। ਦੁਨੀਆ ਵਿਚ ਅਸੀਂ ਵੇਖਦੇ ਹਾਂ ਕਿ ਇਕ ਮੰਗਤ ਜਦੋਂ ਘਰ ਆ ਜਾਏ, ਸਦਾ ਦੇਵੇ, ਜਾਂ ਕਿਸੇ ਦੁਕਾਨ ਤੇ ਕੋਈ ਪੈਸਾ ਮੰਗਣਾ ਆ ਜਾਏ, ਕਈ ਵਾਰੀ ਵੇਖਣ ਚ ਆਉਂਦਾ ਹੈ ਮਾਲਕ ਮਕਾਨ ਜਾਂ ਮਾਲਕ ਦੁਕਾਨ ਕਹਿੰਦਾ ਹੈ ਮੁਆਫ ਕਰੋ ਬਾਬਾ, ਮੁਆਫ ਕਰੋ ਬਾਬਾ, ਉਹ ਅੱਗੇ ਤੁਰ ਜਾਂਦਾ ਹੈ। ਸਾਰੇ ਬਾਜ਼ਾਰ ਚ ਗਿਆ, ਮੁਆਫ ਕਰੋ ਬਾਬਾ, ਮੁਆਫ ਕਰੋ ਬਾਬਾ ਹੀ ਹੁੰਦੀ ਗਈ। ਕਾਸਾ ਤੇ ਕਚਕੋਲ ਖਾਲੀ ਲਿਆ, ਖਾਲੀ ਰਿਹਾ। ਕਿਸੇ ਪ੍ਰਵੀਨ ਪੁਰਸ਼ ਨੇ ਕਿਹਾ ਕਿ ਤੂੰ ਸਾਰੇ ਬਾਜ਼ਾਰ ਦੁਕਾਨਾਂ ਤੇ ਲੰਘਿਆ, ਬੜੇ ਬੜੇ ਇੱਥੇ ਸਟੋਰ ਸਨ, ਬੜੀਆਂ ਬੜੀਆਂ ਦੁਕਾਨਾਂ ਸਨ, ਪੁਸ਼ਤ ਦਰ ਪੁਸ਼ਤ ਚੱਲਣ ਵਾਲੀਆਂ, ਤੇ ਬੜੇ ਬੜੇ ਦਾਤੇ ਵੀ ਬੈਠੇ ਸਨ ਉਥੇ, ਪਰ ਤੇਰੇ ਕਾਸੇ ਅੰਦਰ ਤੇ ਦਮੜੀ ਵੀ ਨਹੀਂ ਹੈ, ਸਿੱਕਾ ਵੀ ਨਹੀਂ ਹੈ, ਗਿਆ ਨਹੀਂ ਹੈ ਤੂੰ? ਉਹਨੇ ਕਿਹਾ ਜੀ ਗਿਆ ਤਾਂ ਸਾਂ, ਫਿਰ ਹੋਇਆ ਕੀ ਹੈ? ਜਦੋਂ ਮੈਂ ਦੁਆ ਕੀਤੀ, ਜਦੋਂ ਇਲਤਜਾ ਕੀਤੀ, ਜਦੋਂ ਖਾਲੀ ਠੂਠਾ ਅੱਗੇ ਕੀਤਾ ਤੇ ਉਹਨਾਂ ਅੱਗੇ ਕਿਹਾ ਮੁਆਫ ਕਰ ਬਾਬਾ, ਮੁਆਫ ਕਰ ਬਾਬਾ। ਇਸੇ ਤਰ੍ਹਾਂ ਮੈਂ ਸਾਰੇ ਘਰਾਂ ਦੇ ਅੱਗੇ ਉਹਦੀ ਆਇਆ, ਬੀਬੀਆਂ ਮਾਈਆਂ ਨੇ ਖੈਰ ਤਾਂ ਕੋਈ ਨਹੀਂ ਪਾਇਆ,
ਅੱਗੇ ਜਾਓ ਬਾਬਾ ਜੀ ਅੱਗੇ ਜਾਓ ਇੱਦਾਂ ਕਹਿੰਦੇ। ਮੈਂ ਅੱਗੇ ਤੋਂ ਅੱਗੇ ਤੁਰਦਾ ਗਿਆ, ਉਹਨਾਂ ਦੇ ਮਾਫ਼ ਕਰੋ ਬਾਬਾ ਕਹਿਣ ਨਾਲ ਤੁਰਦਾ ਗਿਆ, ਬਾਜ਼ਾਰ ਮੁੱਕ ਗਿਆ, ਘਰ ਮੁੱਕ ਗਏ, ਇਸ ਲਈ ਠੂਠਾ ਖਾ ਲਈਏ। ਉਹਨੇ ਕਿਹਾ ਸੱਜਣਾ ਜੇ ਇਸ ਤਰ੍ਹਾਂ ਅੱਗੇ ਤੋਂ ਅੱਗੇ ਜਾਵੇਂ ਤਾਂ ਇਹੋ ਹਾਲ ਹੁੰਦਾ ਹੈ, ਪਰ ਜੇ ਤੂੰ ਕਿਤੇ ਟਿਕ ਕੇ ਕਿਸੇ ਇੱਕ ਦੇ ਪਰਵਾਸੇ ਉੱਤੇ ਕਿਤੇ ਯਕੀਨ ਨਾਲ, ਵਾਸਕ ਯਕੀਨ ਨਾਲ, ਮੁਸਤਕਮ ਇਰਾਦੇ ਨਾਲ ਬਹਿ ਜਾਂਦਾ ਤੇ ਮੈਨੂੰ ਯਕੀਨ ਹੈ ਤੇਰਾ ਠੂਠਾ ਸਖਣਾ ਨਾ ਰਹਿੰਦਾ। ਹੁੰਦਾ ਵੀ ਐਵੇਂ ਹੈ, ਕਿਸੇ ਆਖਿਆ ਮਾਫ਼ ਕਰੋ ਬਾਬਾ, ਕੰਮ ਕਾਜ ਕਰਕੇ ਫਿਰ ਆਏ, ਫਿਰ ਉੱਥੇ ਖਲੋਤਾ, ਤੈਨੂੰ ਕਿਹਾ ਸੀ ਜਾ ਅੱਗੇ, ਫਿਰ ਕੰਮ ਲੱਗ ਗਏ, ਤੂੰ ਫਿਰ ਇੱਥੇ ਖਲੋਤਾ ਹੈ, ਗਿਆ ਕਿਉਂ ਨੀ? ਉਹ ਪੱਕਾ ਮੰਗਤਾ ਹੈ ਤੇ ਨਿਸ਼ਚੇ ਵਾਲੇ ਆਖਣ ਲੱਗਾ, ਮੈਨੂੰ ਅੱਗੇ ਕੋਈ ਇਨਵੀਟੇਸ਼ਨ ਆਇਆ ਹੈ ਜੀ, ਕੋਈ ਮਦਾਊ ਕੀਤਾ ਹੈ ਕਿਸੇ ਨੇ, ਕਿਸੇ ਨਿਮੰਤਰਣ ਦਿੱਤਾ ਹੈ ਤੇ ਇੱਥੇ ਅੱਗੇ ਆ ਜਾ, ਤੁਸੀਂ ਤਾਂ ਕਹੀ ਜਾਓ ਅੱਗੇ ਚੱਲ, ਅੱਗੇ ਚੱਲ, ਮਾਫ਼ ਕਰ, ਮੈਂ ਤਾਂ ਹੁਣ ਤੇਰਾ ਦਰ ਮੰਨ ਲਿਆ ਹੈ, ਤੇਰੀ ਦਹਿਲੀਜ਼ ਮੰਨ ਲਈ ਹੈ। ਅੰਤ ਫਿਰ ਉਹ ਕੁਛ ਨਾ ਕੁਛ ਦੇ ਕੇ ਹੀ ਛੁਟਕਾਰਾ ਕਰਦਾ ਹੈ। ਗੁਰੂ ਰਾਮਦਾਸ ਜੀ ਕਹਿੰਦੇ ਨੇ ਕਿ ਮੈਨੂੰ ਇਹ ਨਿਸ਼ਚਾ ਹੋ ਗਿਆ ਹੈ, ਮੈਂ ਦੂਜੀ ਨਾ ਹੀ ਠੌਰ ਜਿਸ ਪੈ ਹਮ ਜਾਵੇਂਗੇ। ਤੋ ਜਦ ਤੱਕ ਕੋਈ ਮੰਗਤਾ ਢੀਠ ਹੋ ਕੇ ਨਹੀਂ ਮੰਗਦਾ, ਜਦ ਤੱਕ ਕੋਈ ਪੂਰਨ ਨਿਸ਼ਚੇ ਨਾਲ ਢੀਠ ਹੋ ਕੇ ਨਹੀਂ ਮੰਗਦਾ, ਢੀਠ ਕਹਿੰਦੇ ਨੇ ਤੋਰੀ ਜਾਏ, ਕੱਢੀ ਜਾਏ, ਮੋੜੀ ਜਾਏ, ਫਿਰ ਉੱਥੇ ਹੀ ਰਹਿਣਾ। ਜਦ ਤੱਕ ਕੋਈ ਢੀਠ ਹੋ ਕੇ ਨਹੀਂ ਮੰਗਦਾ ਉਦੋਂ ਤੱਕ ਦਾਤਾ ਕੁਛ ਨਹੀਂ ਦਿੰਦਾ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਰਮੇਸ਼ਰ ਨੂੰ ਵੀ ਐਸਾ ਹੀ ਇੱਕ ਜਗ੍ਹਾ ਆਖਿਆ, ਢੀਠ ਸ਼ਬਦ ਅਲਕਾਪ ਵਰਤਿਆ ਹੈ, ਆਢੀਠ ਧਰਮ, ਆਢੀਠ ਧਰਮ ਅਤਿ ਢੀਠ ਕਰਮ। ਵਾਹਿਗੁਰੂ ਤੂੰ ਵੀ ਆਪਣੇ ਇਰਾਦੇ ਦਾ ਬੜਾ ਪੱਕਾ ਹੈ, ਇਹ ਤੋਂ ਮੁਰਾਦ ਹੈ ਅਤ ਪੁਖਤਾ, ਆਢੀਠ ਧਰਮ ਅਤਿ ਢੀਠ ਕਰਮ। ਜਾਪ ਸਾਹਿਬ ਕਈ ਵਾਰੀ ਅਰਦਾਸਾਂ ਕਰਦੇ ਜਾਓ, ਮੰਗਦੇ ਜਾਓ ਤੇ ਉਹਨੇ ਜੋ ਕਰਨਾ ਹੈ ਉਹ ਕਰਨ ਕਾਰਨ ਸਮਰੱਥ ਉਹ ਕਰਦਾ ਹੀ ਹੈ। ਆਢੀਠ ਧਰਮ ਅਤਿ ਢੀਠ ਕਰਮ, ਜਦ ਤੱਕ ਕਿਸੇ ਮੰਗਤੇ ਦੇ, ਵਿਸ਼ਵਾਸੀ ਦੇ, ਡਿਸਾਈਪਲ ਦੇ, ਮੋਤਕਿਤ ਦੇ, ਫਿਦਬੀ ਦੇ, ਵਿਸ਼ਵਾਸੀ ਮੁਰੀਦ ਦੇ, ਜਗਿਆਸੂ ਦਾ ਅਤ ਢੀਠ ਨਿਸ਼ਚਾ ਨਾ ਹੋ ਜਾਏ ਪਰਮੇਸ਼ਰ ਉੱਤੇ, ਕੰਪਲੀਟ ਸਰੰਡਰ ਨਾ ਹੋ ਜਾਏ, ਆਪਾ ਸਮਰਪਣ ਨਾ ਕਰ ਦੇਵੇ, ਉਦੋਂ ਤੱਕ ਕਈ ਵਾਰੀ ਇਹਨੂੰ ਸ਼ੱਕਾਂ ਸ਼ਕੂਕਾਂ ਦਾ, ਸ਼ੁਭਾਰ ਦਾ ਹੀ ਸ਼ੱਕ ਹੋਣਾ ਪੈਂਦਾ ਹੈ, ਸ਼ਿਕਾਰ ਹੋਣਾ ਪੈਂਦਾ ਹੈ। ਇਸ ਲਈ ਗੁਰੂ ਸਾਹਿਬ ਜੀ ਆਪਣੀ ਤਜਰਬਾਕਾਰ ਜ਼ਿੰਦਗੀ ਵਿੱਚੋਂ ਕਹਿੰਦੇ ਨੇ ਕਿ ਪਰਮੇਸ਼ਰ ਦੇ ਦਰ ਨੂੰ ਛੱਡ ਕੇ ਜਾਣਾ ਕਿਤੇ ਨਹੀਂ ਚਾਹੀਦਾ, ਕਿਉਂਕਿ ਮੈਂ ਨਿਸ਼ਚਾ ਧਾਰ ਲਿਆ ਉਹ ਦੂਜੀ ਨਾ ਹੀ ਠੌਰ ਜਿਸ ਪੈ ਹਮ ਜਾ।

किसमें पारो, खुद दे पासर पारो।

ਬਾਬਿਆਂ ਦੀ ਟੀਮ ਨਾਲ ਉਹ ਬੀਬੀ ਇਹ ਸਾਰਾ ਵੇਖਦੀ ਦੀ 150 ਘਰ ਨੂੰ ਕੀ ਚਾਹੀਦਾ। ਫਿਰ ਤੀਜੇ ਦਿਨ ਟੈਚੀ ਲੈ ਕੇ ਜੋ ਹੋਰ ਸਮਾਨ ਕਿਸੇ ਲਿਖਾਇਆ ਉਹ ਸਾਰਾ ਕੁਝ ਇੱਕ ਇੱਕ ਨੂੰ ਲੈ ਕੇ ਦਿੱਤਾ ਤੇ ਮੈਂ ਕਿਹਾ ਇਹ ਕਿਉਂ? ਕਹਿੰਦੇ ਮੇਰਾ ਮਨ ਸੀ ਕਿ ਭੈਣ ਨਾਨਕੀ ਦੇ ਨੇੜੇ ਨੇੜੇ ਜੋ ਰਹਿੰਦਾ ਉਹਨਾਂ ਦੀ ਲੋੜ ਵਿੱਚ ਮੇਰੀ ਹਾਜ਼ਰੀ ਲੱਗੀ। ਐਡਾ ਪਿਆਰ ਭੈਣ ਨਾਨਕੀ ਅੱਕ ਸਤਨਾਮ ਹੈ। ਇਹ ਗੁਣ ਲਿਓ ਕਿਤੇ ਕਿਤੇ ਕਿਤੇ ਕਿਤੇ ਮਨ ਵੇਚਿਆ ਤੇ ਫਿਰ ਉਹਦੀਆਂ ਡੂੰਘਾਈਆਂ ਆਖੋ ਸਤਨਾਮ। ਉਹ ਮੈਂ ਖੁਦ ਵੀਡੀਓ ਟੇਪ ਵੇਖੀ। ਉਹ ਜਦੋਂ ਗਏ ਸੁਲਤਾਨਪੁਰ ਲੋਧੀ ਤੇ ਸਾਰੀ ਟੇਪ ਲੱਥੀ ਏ, ਕੱਲੇ ਕੱਲੇ ਘਰ ਨੂੰ ਪੁੱਛਦੇ ਪਏ ਨੀ ਕੀ ਚਾਹੀਦਾ ਤੁਹਾਨੂੰ। ਫਿਰ ਹਰ ਘਰ ਨੂੰ 3 ਦਿਨ ਲੱਗੇ ਭਾਵ

ਸੁਖ ਸਤਨਾਮ ਚਿੱਤਰ ਚ ਵੀ ਤਾਕਤ ਇਹਦੇ ਚ ਵੀ ਤਾਕਤ ਭਾਵੇਂ ਕਿਸੇ ਹੋਰ ਧਰਮ ਵਾਂਗ ਚਿੱਤਰ ਦੇ ਮੁੱਖ ਤੇ ਅਸੀਂ ਕੋਈ ਲੱਡੂ ਬਰਫੀ ਇਹ ਕਿਰਿਆ ਨਹੀਂ ਕਰਨੀ ਕੇਵਲ ਚਿੱਤਰ ਲੱਗਾ ਹੋਵੇ ਸਾਈਂ ਵੀ ਯਾਦ ਕਰਾਉਂਦਾ ਹੈ ਅਜਾਇਬ ਘਰ ਕਿਉਂ ਬਣੇ ਕਿ ਇਹਨਾਂ ਚਿੱਤਰਾਂ ਨੂੰ ਵੇਖ ਕੇ ਸਾਨੂੰ ਆਪਣੇ ਪਿਤਾ ਪੁਰਖਾਂ ਦੀਆਂ ਕੁਰਬਾਨੀਆਂ ਯਾਦ ਆਉਣ ਤੇ ਹੋਰ ਰੰਗ ਲੱਗੇ ਇਹਨਾਂ ਚ ਤਾਕਤ ਬਾਬੇ ਟਲ ਦੇ ਗੁਰਦੁਆਰੇ ਜਾਓ ਤੇ ਕਿਤਨੇ ਇਤਿਹਾਸਕ ਚਿੱਤਰ ਅੰਦਰ ਖੁਦੇ ਨੇ ਸੰਗਤਾਂ ਵੇਖਦੀਆਂ ਨੇ ਕਦੀ ਲੁਧਿਆਣੇ ਦੇ ਕੋਲ ਜਾਓ ਗੁਰਦੁਆਰਾ ਮੈਂ ਪਿਆਣਾ ਸੀ ਉੱਥੇ ਗੁਰਦੁਆਰੇ ਦੇ ਬਾਹਰ ਹੀ ਬੜੇ ਬੜੇ ਵੱਡੇ ਚਿੱਤਰ ਉਹਨਾਂ ਨੇ ਬਣਾਏ ਕੀ ਯਾਦ ਦਿਵਾਉਂਦੇ ਨੇ ਆ ਇਤਿਹਾਸਿਕ ਆ ਐਡੀ ਉੱਚੀ ਸਿੱਖੀ ਇਹ ਦੇਣੀ ਆ ਥੋੜੇ ਜਿਹੇ ਚਿਰ ਦੀ ਗੱਲ ਇਹ ਵੀ 5-6 ਟਰੱਕ ਖੜੇ ਸੀ ਗੁਰਦੁਆਰਾ ਮਹਿਤਿਆਣਾ ਸਾਹਿਬ ਤੇ ਇੱਕ ਟਰੱਕ ਸੀ ਤੁਹਾਡੀ ਸੰਗਤ ਚੋਂ ਕਿਸੇ ਪ੍ਰੇਮੀ ਭੱਠੇ ਵਾਲੇ ਉਹ ਛੁੱਟੀ ਸੀ ਤੇ ਟਰੱਕ ਦੇ ਵਿੱਚ ਜਦੋਂ ਭੱਠੇ ਤੋਂ ਟਰੱਕ ਆਇਆ ਤੇ 5-6 ਬਈਏ ਵੀ ਨਾਲ ਬਹਿ ਗਏ ਅਸੀਂ ਵੀ ਯਾਤਰਾ ਚਲਾ ਤੇ ਜਦੋਂ ਮਹਿਤਿਆਣੇ ਸਾਹਿਬ ਪਹੁੰਚੇ ਨੇ ਨਾ ਉਹ ਬਈਆਂ ਨੇ ਚਿੱਤਰ ਵੇਖ ਕੇ ਤੇ ਪਹਿਲੀ ਵਾਰੀ ਜ਼ਿੰਦਗੀ ਚ ਹੈਰਾਨ ਹੋ ਗਏ ਕਿ ਐਡੀ ਉੱਚੀ ਸਿੱਖੀ ਏ ਇੰਜ ਮਾਵਾਂ ਨੇ ਬੱਚਿਆਂ ਦੇ ਟੋਟੇ ਕਰਕੇ ਗਲਾਂ ਚ ਹਾਰ ਪਾਏ ਇੰਜ ਮਾਵਾਂ ਨੇ ਟੋਟੇ ਕਰਕੇ ਤੇ ਝੋਲੀਆਂ ਚ ਪਵਾਏ ਨੇ ਐ ਸਿੱਖੀ ਏ ਉਹ ਇਹੋ ਜਿਹਾ ਮਨ ਤੇ ਅਸਰ ਹੋਇਆ ਕਿ ਅਗਲੇ ਦਿਨ ਉਹਨਾਂ ਚੋਂ ਦੋ ਬਈਆਂ ਨੇ ਅੰਮ੍ਰਿਤ ਛੱਕ ਕੇ ਸਿੱਖੀ ਧਾਰਨ ਕਰ ਲਈ ਸੀ ਆਖੋ ਸਤਨਾਮ ਐ ਚਿੱਤਰ

ਇਸ਼ਾਰਾ ਚਿੱਤਰ ਵਿੱਚ ਵੀ ਤਾਕਤ ਤੇ ਇਹ ਕੋਈ ਮਾੜੀ ਵਾਸ਼ਨਾ ਨਹੀਂ ਜਗਾਉਂਦਾ, ਗੁਰੂ ਦੀ ਯਾਦ ਆਖੋ ਸਤਨਾਮ, ਇਹਦੇ ਨਾਲ ਵੀ ਗੁਰੂ ਯਾਦ ਆਉਂਦਾ। ਦਾਸ ਨੂੰ ਕਈ ਮਿਲ ਗਏ, ਭਾਈ ਸੁਰਤੀ ਕਿੱਥੇ ਰੱਖਦਾ? ਕੋਈ ਕਹਿੰਦਾ ਲਾਈਟ ਵਿੱਚ, ਕੋਈ ਕਹਿੰਦਾ ਜੋਤ ਵਿੱਚ, ਕੋਈ ਕਹਿੰਦਾ ਕੱਲ ਇੱਕ ਮੁੰਡਾ ਆਇਆ ਕਹਿੰਦਾ ਮੇਰੀ ਬੰਦਗੀ ਨਹੀਂ ਚੱਲਦੀ ਪਈ। ਉਹਨੂੰ ਬਾਬਾ ਦੀਪ ਸਿੰਘ ਦੇ ਚਰਨ ਫੜਾਏ ਨੇ ਵੀ ਉੱਥੇ ਹਫ਼ਤੇ 'ਚ ਦੋ ਦਿਨ 6 ਘੰਟੇ ਦਾ ਪਹਿਰਾ, 3 ਹਫ਼ਤੇ ਲਾ ਕੇ ਆਇਆ, ਕਹਿੰਦਾ ਅਜੇ ਤੁਰਿਆ ਨਹੀਂ। ਮੈਂ ਕਿਹਾ ਸੌਦਾ ਮਹਿੰਗਾ, ਇੱਕਦਮ ਨਹੀਂ ਮਿਲਦਾ, ਸਤਨਾਮ ਹੋਰ ਲਾ ਦਿੰਦਾ। ਤੇ ਕੱਲ ਮੈਂ ਕੁਦਰਤ ਵੀ ਪੁੱਛਿਆ, ਮੈਂ ਕਿਹਾ ਧਿਆਨ ਕਿੱਥੇ ਰੱਖਦਾ? ਕਹਿੰਦਾ ਵਾਹਿਗੁਰੂ ਦੇ ਅੱਖਰਾਂ 'ਚ। ਇਸ਼ਾਰਾ ਕੋਈ ਰੱਖਦਾ ਹੈ ਕਿਉਂ?

ਇੱਥੇ ਵੀ ਕੋਈ ਪਿਆਰ ਨਾਲ ਰੱਖੇ, ਆਖੋ ਸਤਨਾਮ। ਇਹਨੂੰ ਵੀ ਪ੍ਰਵਾਨਗੀ ਦਿੱਤੀ ਹੈ, ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਂ। ਜੇ ਕੋਈ ਗੁਰੂ ਨਾਨਕ ਦੇ ਕਲਗੀ

ਚਰਨਾਂ ਚ ਚਿੱਤ ਰੱਖਦਾ, ਸ਼ਬਦ ਦੀ ਕਮਾਈ ਕਰਦਾ, ਉਹ ਵੀ ਭਗਤੀ ਪ੍ਰਵਾਨ। ਆਖੋ ਸਤਨਾਮ। ਇਹ ਬਾਬਾ ਨੰਦ ਸਿੰਘ ਜੀ ਕੋਲ ਕੋਈ ਚਿੱਤਰ ਲੈ ਕੇ ਆਇਆ ਸਤਸੰਗੀਓ, ਅਖਬਾਰ ਲਾਈ, ਚਿੱਤਰ ਸੀ ਕਲਗੀਆਂ ਵਾਲੇ ਪਾਤਸ਼ਾਹ ਦਾ, ਸਾਰੇ ਬਿਰਤੀ ਉੱਥੇ ਲੈ ਆਓ ਚੋਜੀ ਮੇਰੇ। ਤੇ ਚਿੱਤਰ ਵੱਲ ਵੇਖ ਕੇ ਪਿਆਰ ਆ ਗਿਆ। ਕੋਈ ਕੋਲ ਬੈਠਾ ਸੀ, ਉਹਦੇ ਵੀ ਚਰਨਾਂ ਤੇ ਨਮਸਕਾਰ, ਜਿਹਨੇ ਉਹ ਸਮਾਂ ਲਿਖ ਲਿਆ। ਉਸ ਵੇਲੇ ਜਿਹੜੇ ਲਫ਼ਜ਼ ਚਿੱਤਰ ਵੱਲ ਵੇਖ ਕੇ ਤੇ ਮੈਂ ਇਹ ਕਹਾਂਗਾ, ਰਸਨਾ ਚੋਂ ਨਹੀਂ ਨਿਕਲੇ, ਹਿਰਦੇ ਦੀ ਗੂਹ ਚੋਂ। ਬਾਬਾ ਨੰਦ ਸਿੰਘ ਜੀ ਦੇ ਹਿਰਦੇ ਚੋਂ ਲਫ਼ਜ਼ ਉਸ ਵੇਲੇ ਜਿਹੜੇ ਨਿਕਲੇ, ਉਹ ਕੀ ਲਫ਼ਜ਼ ਸੀ? ਕਹਿੰਦੇ, ਵਾਹ ਮਰਦ ਗੰਬੜਿਆ, ਤੇਰੇ ਵੀ ਕਿਹੜੇ ਕਿਹੜੇ ਗੁਣ ਬਿਆਨ ਕਰੀਏ। ਸੋਜੀ ਮੇਰੇ, ਪਹਿਲਾ ਲਫ਼ਜ਼ ਸੀ ਬਾਬਾ ਜੀ ਦਾ, ਕਹਿੰਦੇ ਕਲਗੀਆਂ ਵਾਲਿਆ, ਉਹ ਮਰਦ ਗੰਬੜਿਆ, ਧਰਤੀ ਦੇ ਜਿੰਨੇ ਕਵੀ ਸਾਰੇ ਇਕੱਠੇ ਕਰ ਲਈਏ, ਗੁਰੂ ਗੋਬਿੰਦ ਸਿੰਘ ਮਹਾਰਾਜ ਵੱਡਾ ਕਵੀ ਤੂੰ, ਆਖੋ ਸਤਨਾਮ। ਉਹ ਲਿਖਣਾ ਨੇ ਉਹ ਲਫ਼ਜ਼ ਲਿਖ ਲਏ ਉਸ। ਦੂਜੇ ਲਫ਼ਜ਼ ਸੀ ਧਰਤੀ ਦੇ ਸਾਰੇ ਯੋਧੇ ਇਕੱਠੇ ਕਰ ਲਈਏ, ਗੁਰੂ ਗੋਬਿੰਦ ਸਿੰਘ ਮਹਾਰਾਜ ਵੱਡਾ ਯੋਧਾ ਤੂੰ। ਤੀਜੇ ਲਫ਼ਜ਼ ਸੀ ਧਰਤੀ ਦੇ ਸਾਰੇ ਤਪੱਸਵੀ ਇਕੱਠੇ ਕਰ ਲਈਏ, ਗੁਰੂ ਗੋਬਿੰਦ ਸਿੰਘ ਮਹਾਰਾਜ ਵੱਡਾ ਤਪੱਸਵੀ ਹੈ ਤੂੰ। ਚੌਥਾ ਲਫ਼ਜ਼ ਸੀ ਧਰਤੀ ਦੇ ਸਾਰੇ ਲਿਖਾਰੀ ਇਕੱਠੇ ਕਰ ਲਈਏ, ਗੁਰੂ ਗੋਬਿੰਦ ਸਿੰਘ ਮਹਾਰਾਜ ਵੱਡਾ ਲਿਖਾਰੀ ਹੈ ਤੂੰ। ਤੇ ਪੰਜਵੇਂ ਲਫ਼ਜ਼ ਸੀ ਧਰਤੀ ਦੇ ਸਾਰੇ ਤਿਆਗੀ ਇਕੱਠੇ ਕਰ ਲਈਏ, ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਤੋਂ ਵੱਡਾ ਤਿਆਗੀ। ਆਖੋ ਸਤਨਾਮ। ਚੌਜੀ ਮੇਰੇ, ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਝਣ, ਸਤਸੰਗੀਓ, ਝਾਤੀ ਪਾਲਿਓ, ਕੋਈ ਅਵਤਾਰ ਕਵੀ ਏ ਤੇ ਯੋਧਾ ਨਹੀਂ, ਉਹ ਜੇ ਯੋਧਾ ਤੇ ਲਿਖਾਰੀ ਨਹੀਂ, ਜੇ ਲਿਖਾਰੀ ਏ ਤੇ ਤਪੱਸਵੀ ਨਹੀਂ, ਜੇ ਤਪੱਸਵੀ ਏ ਤੇ ਕਵੀ ਨਹੀਂ, ਜੇ ਕਵੀ ਏ ਤੇ ਤਿਆਗੀ ਨਹੀਂ, ਜੇ ਕਲਗੀਆਂ ਆਇਆ ਝਾਤੀ ਪਾਓ, ਧਰਤੀ ਦਾ ਕੋਈ ਗੁਣ ਹੀ ਨਹੀਂ ਜਿਹੜਾ ਤੇਰੇ ਵਿੱਚ ਨਹੀਂ। ਆਖੋ ਸਤਨਾਮ। ਸਰਬ ਕਲਾ ਸੰਪੂਰਨ, ਇਸ ਲਈ ਇੱਕ ਵਾਰੀ ਪਿਆਰ ਨਾਲ ਆਖੀਏ ਚੋਜੀ ਮੇਰੇ। ਉਹ ਚੋਜੀ ਪਾਤਸ਼ਾਹ ਜਿਹਦੇ ਚਰਨਾਂ ਨਾਲ ਅਸੀਂ ਜੁੜ ਜਾਈਏ ਤੇ ਅਸਲੀ ਸਾਵਣ ਮਨਾਇਆ ਜਾਵੇ, ਉਹਨਾਂ ਦੇ ਬੇਅੰਤ ਚੋਜ, ਬੇਅੰਤ ਚੋਜ ਨੇ। ਕਈ ਵਾਰੀ ਤੇ ਆਪ ਇੰਸੀਡੈਂਟ ਰਚਦੇ ਸੀ, ਆਪ ਚੋਜ ਰਚਦੇ ਸੀ ਸਾਡੇ ਵਰਗੇ ਗਰੀਬਾਂ ਨੂੰ ਕੁਝ ਦੇਣ ਦੇ। ਆ ਇੱਕ ਵਾਰੀ 60 ਸਿੰਘ ਮਹਾਰਾਜ ਨਾਲ ਜਾ ਰਹੇ ਸੀ ਤੇ ਸਤਿਗੁਰੂ ਜੀ ਮਹਾਰਾਜ ਦਾ ਘੋੜਾ ਨੀਲਾ ਰੁਕ ਗਿਆ, ਨੀਲਾ। ਇਹ ਨੀਲਾ ਜਦੋਂ ਸਾਧ ਸੰਗਤ ਜੀ ਰੁਕ ਗਿਆ ਤੇ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ, ਭਾਈ ਦਿਆਲ ਸਿੰਘ ਨੀਲਾ ਰੁਕ ਗਿਆ। ਹੁਣ ਇਸ਼ਾਰਾ ਲੈਣਾ, ਰੁਕਿਆ ਕਿ ਰੋਕਿਆ? ਆਪੋ ਸਤਨਾਮ। ਇਹ ਤੂੰ ਹੀ ਜਾਣ, ਇਹੀ ਚੋਜ ਨੇ। ਕੋਈ ਦੇਣਾ ਹੁੰਦਾ ਤੇ ਆਪੇ ਹੀ ਵਿੱਤ ਬਣਾ ਦਿੰਦੇ, ਕਿਉਂਕਿ ਸਤਸੰਗੀਓ, ਦੋ ਵਾਰੀ ਮਹਾਰਾਜ ਜੀ ਦਾ ਨੀਲਾ ਰੁਕਿਆ। ਇੱਕ ਵਾਰੀ ਤਾਂ ਰੁਕਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਸੱਚੇ ਪਿਤਾ ਵਾਹਿਗੁਰੂ ਜੀ, ਉਹ ਇਸ ਕਰਕੇ ਨੀਲਾ ਰੁਕਿਆ ਕਿ ਜਦੋਂ ਰੁਕਿਆ ਤੇ ਪੁੱਛਿਆ, ਭਾਈ ਦਿਆ ਸਿੰਘ ਨੀਲਾ ਰੁਕਿਆ, ਤੇ ਭਾਈ ਦਿਆ ਸਿੰਘ ਜੀ ਸਿਰਫ ਦੋ ਕਦਮ ਅੱਗੇ ਹੋਏ ਤੇ ਮੁੱਖ ਤੇ ਕੱਪੜਾ ਲੈ ਲਿਆ, ਆ ਕੇ ਦੱਸਿਆ, ਸਤਿਗੁਰੂ ਅੱਗੇ ਤੰਬਾਕੂ ਦੇ ਖੇਤ ਨੇ, ਇਹ ਤਾਂ ਰੁਕ ਗਏ। ਹੁਣ ਮੇਰੇ ਖਿਆਲ ਨਾਲ ਤੇ ਸਤਿਗੁਰੂ ਮਹਾਰਾਜ ਨੇ ਇਹ ਵੀ ਕੁਝ ਸਾਨੂੰ ਦਿੱਤਾ ਜੇ, ਕਲਗੀ ਵਾਲੇ ਪਾਤਸ਼ਾਹ ਦਾ ਬਚਨ ਸੀ, ਭਾਈ ਦਿਆ ਸਿੰਘ ਸਾਡੇ ਨੀਲੇ ਨੂੰ ਵੀ ਅੰਤਰਯਾਮਤਾ ਦੀ ਪ੍ਰਾਪਤੀ ਹੋ ਗਈ ਹੈ, ਇਹਨੂੰ ਪਤਾ ਹੈ ਕਿ ਅੱਜ ਜੇ ਤੰਬਾਕੂ ਦੇ ਖੇਤਾਂ 'ਚ ਸਾਨੂੰ ਲੈ ਜਾਂਦਾ, ਮਗਰ ਸਿੰਘ ਵੀ ਘੋੜੇ ਖੇਤਾਂ ਦੇ ਵਿੱਚ ਤੰਬਾਕੂ 'ਚ ਰੇੜ ਦਿੰਦੇ, ਇਹਦੀ ਸਾਰੀ ਕੀਤੀ ਸੇਵਾ ਨਿਫਲ ਚਲੀ ਜਾਣੀ ਸੀ। ਅੱਖ ਸਤਨਾਮ। ਇਹ ਸਾਨੂੰ ਕੋਈ ਦਿੱਤਾ ਕਿ ਇਸ ਚੀਜ਼ ਦਾ ਬਹੁਤ ਧਿਆਨ ਰੱਖਣਾ।
تسی جو بھی کوئی سودا پرشاد روپ خرید دیو گھر دے راشن پانی لئی خرید دیو بندہ ٹھیک ہے پورا دھیان دے نہ رکھ سکے اپنے والوں کچھ ضرور رکھے جتھوں سودا لے رہے ہیں اتھے نال تمباکو دی ورتوں دے نہیں اکھو ستنام کیونکہ یہ بابا جی لے بھی ایک درشٹانت آتا ہے بھائی بابا نند سنگھ جی دے کوئی درشن کرن گیا تے پتا سی خالی ہاتھ نہیں جانا تے دکاندار نوں سنتریاں دے نا جڑی ریڑی ہوئے ہو تے کٹھا ایکو ہی ہوندی ہے جے کوئی دکاندار ہوئے تے انہیں چھابے لائے ہوندے نے نکے نکے کہ نہیں وکری وکری ورائٹی ہوندی ہے آپ پیچھے بیٹھا ہوندا دکاندار انہیں پوچھیا سنترے کی بات انہیں سوٹی لا کے دوروں دسے آئنے دے درجن آئنے دے آئنے دے پانچ چھ میل لگے سی چھابیاں دکان تے وہ سکھ نے آکھے آ دو درجن دے دے لفافے چ پائے تے جدوں بابا نند سنگھ جی کول گیا لفافا رکھیا نمشکار کیتی تے بابا جی سیوادار نوں اشارہ کر دے کہندے کئی لے کے آ حق ستنام بابا جی کئی کی کرنی کہندے آ سو فٹ دور ساڈے تو نا ٹویا پٹ تے سنترے ٹوئے چ سٹ کے اتنے مٹی پا دے آخو ستنام ساڈے لے انہیں کئی لئی تے سو فٹ پچھے جا کے ٹویا پٹنا شروع کرتا تے ایدا من بڑا خراب جڑا لے کے آیا سی من چ ریا نہ گیا کہندا بابا جی میں پرشاد لے آیا سنتریاں دا خالی ہاتھ نہیں جائی دا مہا پرش کول تسی ٹوئے چ مٹی چ نپوا رہے ہو مینو تھوڑا موڑ دے تھوڑا شگن لئی سنگت نو دین دے تے بابا جی اگوں بھی رس چا گئے کہندے سودا خریدن ویلے تھوڑا سوچ لیا کرو ویخ لیا کرو خرید کتھوں رہے آخو ستنام تو دسنا کہ اسی دسی تس کیویں خریدیا کی بیتی کہندا بابا جی سنترے پانچ چھ میں لگے سی میں انہوں پوچھیا ہے کیویں کیویں ریٹ انہیں سوٹی لا کے دسیا اینے دے درجن اینے دے آئنے دے تے میں کہ آ دو درجن پا بابا جی کہندے وہ سوٹی نہیں سی وہ حکا پین والی ناڑی سی آخو ستنام جڑی لائی ہے سنتریاں نو وہ پرشاد وی چھکن یوگ نہیں اشارہ لیا تو یہ ساڈے لئی بنیاں ہوندیاں جے گرو گرنتھ صاحب نو پوچھو پان سپاری کھادیاں مکھ بیڑیاں لائیاں ہر ہر کدے نہ چیتے ہو جاؤں پکڑ چلائیاں جے امرت شگن ویلے تے چار رہتاں چوں چار کرہتاں چوں ایک کرہ تے کہ تمباکو پین والے نال جھوٹا کھادا جاوے تو سنگ ہو جے برتیا جاوے امرت دوبارہ چھکاؤں دے آخو ستنام اینوں ایڈا بھڑا گیا اشارہ سری گرو گوبند سنگھ جی کا گھوڑا دو واری رکیا ایک واری جڑا رکیا بھی کچھ دتا ہے اگے تمباکو دے کھیت نے ایک واری کہو چو جی میرے تے ایک واری اور رکیا ہے جی سٹھ سنگھ نال بھائی دیا سنگھ نیلا رکیا ہوں پتا نہیں رکیا کہ رکیا سانو کوئی دینا بھائی دیا سنگھ پہلے وانگوں کپڑا منہ تے پہلے ہی لے لیا اگے گیا دو قدم پھر چار قدم پھر اٹھ قدم سب ٹھیک مہاراج ہوں پہلے وانگوں تے نہیں کوئی گل اگے تے تمباکو دے کھیت سی اج تے کچھ بھی نہیں اگے اج کیوں رک گیا تے گرو گوبند سنگھ مہاراج سچے پاتشاہ ہس پئے تے کی کہندے نے بھائی دیا سنگھ اج پتا کیوں نیلا رک گیا جدھر اسی جانا ہے وہ کام فتح نہیں ہونا آخ ستنا چو جی میرے سچے پاتشاہ توں نال ہوے تے کام نہ فتح ہوے تسی نال ہوو تے کام نہ فتح ہوے تے مہاراج ہس پے کہن لگے دیا سنگھ نیلا تاں رک گیا جدھر جا رہے ہیں کام فتح نہیں ہونا مہاراج کام کیویں نہ فتح ہوے تسی نال ہوو تے کلگیدر پاتشاہ کہندے ہیں کام تاں نہیں فتح ہونا کہ جڑے سٹھ سنگھ ساڈے نال آ رہے نے انہاں چوں ایک سکھ نے اج کنگا نہیں کیتا اکھ ستنام نیلا رک گیا ہن رکیا کہ رکیا چو جی میرے
ਸਾਨੂੰ ਦਿੰਦੇ ਜੇ ਕੁਝ ਚੋਜ ਰਚਾਉਂਦੇ ਨੇ ਇੰਸੀਡੈਂਟ ਰਚਾਉਂਦੇ ਨੇ ਕੁਝ ਗੱਲ ਬਣਾਉਂਦੇ ਨੇ ਤੇ ਸਾਨੂੰ ਦਿੰਦੇ ਆਉਣ ਵਾਲੇ ਸਮੇਂ ਚ ਮੇਰੇ ਪਿਆਰੇ ਮੇਰੀਆਂ ਸੰਗਤਾਂ ਬਹਿ ਕੇ ਸਾਖੀ ਕਰਨਗੀਆਂ ਤੇ ਸੁਣਨਗੀਆਂ ਜਿਹਦੇ ਚੋਂ ਫਿਰ ਆਪੇ ਅਸਰ ਲੈਣਗੀਆਂ ਇਹ ਚੋਜ ਸਾਡੀ ਝੋਲੀ ਚ ਕੀ ਪਾਉਂਦਾ ਭਾਈ ਦਿਆ ਸਿੰਘ ਆ 60 ਸਿੰਘਾਂ ਚੋਂ ਇੱਕ ਸਿੱਖ ਨੇ ਅੱਜ ਕੰਗਾ ਨਹੀਂ ਕੀਤਾ ਤੇ ਮਹਾਰਾਜ ਹੱਸ ਕੇ ਕਹਿੰਦੇ ਵੀ ਅਸੀਂ ਲੱਭੀਏ ਕਿ ਆਪੇ ਬਾਹਰ ਆਉਣਾ ਕੱਪ ਸਤਨਾ ਉਹ ਹੱਥ ਜੋੜ ਕੇ ਆਪੇ ਬਾਹਰ ਆ ਗਿਆ ਸੱਚਿਆ ਪਾਤਸ਼ਾਹ ਅੱਜ ਇਹ ਭੁੱਲ ਮੇਰੇ ਕੋਲੋਂ ਹੋਈ ਹੈ ਸੰਗਤ ਇਸ਼ਾਰਾ ਲਇਓ ਦੋਨੋਂ ਵੇਲੇ ਕੰਘਾ ਕਰਨ ਦਾ ਸਾਨੂੰ ਹੁਕਮ ਹੈ ਕੰਘਾ ਦੋਨੋਂ ਵਕਤ ਕਰ ਪਾਗ ਚੁਣੇ ਕਰ ਬਣ ਰਹੀ ਦਾਤਣ ਉਹਨੂੰ ਦਾਤਣਾ ਸੀ ਹੁਣ ਪੇਸ਼ ਜੇਕਰ ਪੇਸ਼ ਹੋਵੇ ਦਾਤਣ ਨੀਤ ਕਰੇ ਨਾ ਦੁੱਖ ਪਾਵੇ ਲਾਲ ਜੀ ਕੇਸਾਂ ਨੂੰ ਮਹਾਰਾਜ ਨੇ ਬਹੁਤ ਪਿਆਰ ਕੀਤਾ ਮੇਰਾ ਸਿੱਖ ਦੋਵੇਂ ਵੇਲੇ ਕੰਘਾ ਕਰੇ ਕੰਘਾ ਦੋਨੋਂ ਵਕਤ ਕਰ ਇਸ਼ਾਰਾ ਲੈਣਾ ਸਾਧ ਸੰਗਤ ਜੀ ਪਤਾ ਨਹੀਂ ਕਿਹੜੀ ਗੱਲ ਦਾ ਕਿਨੂੰ ਕਿਤੇ ਕਿੱਥੇ ਲਾਭ ਦੇ ਜਾਣਾ ਆ ਕਨੇਡਾ ਚ ਜੀ ਇਹ ਸਾਖੀ ਲਾਈ ਸਤਿਗੁਰੂ ਮਹਾਰਾਜ ਦਾ ਚੋਜ ਇੰਸੀਡੈਂਟ ਤੇ ਸਾਖੀ ਤੋਂ ਬਾਅਦ

ਆਇਆ ਹੋਇਆ ਚੋਜ ਮੇਰੀ ਝੋਲੀ ਚ ਕੁਝ ਪਾ ਕੇ ਗਿਆ ਸਤਨਾਮ। ਮੈਂ ਕਿਹਾ ਉਹ ਕੀ? ਕਹਿੰਦਾ ਮੈਂ ਇੱਕੋ ਵਾਰੀ ਕੰਘੀ ਕਰਦਾ ਤੇ ਚੰਗੀ ਤਰ੍ਹਾਂ ਰਬੜਾਂ ਰੀਬਨ ਪਾ ਦੇਣਾ ਸਿਰ ਤੇ, ਮੇਰੇ ਵਾਲ ਬਹੁਤੇ ਲੰਬੇ ਨਹੀਂ, ਤੇ ਚੰਗੀ ਤਰ੍ਹਾਂ ਪਾ ਦੇਣਾ, ਮੁੜ ਕੇ 7 ਦਿਨ ਬਾਅਦ ਹੀ ਖੋਲਦਾ ਤੇ ਉਦੋਂ ਕਰਦਾ ਆਖੋ ਸਤਨਾਮ। ਕਹਿੰਦਾ ਅੱਜ ਮੈਨੂੰ ਵੀ ਸੋਝੀ ਮਿਲੀ ਏ ਇਸ ਸਾਥੀ ਤੋਂ ਕਿ ਦੋਨੋਂ ਵੇਲੇ ਕੰਘਾ ਕਰਨਾ ਆਖੋ ਸਤਨਾਮ। ਇਸ਼ਾਰਾ ਲੈਣਾ ਸਤਸੰਗਿਓ, ਸਮਾਂ ਹੋ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਆਪਣੀਆਂ ਵਡਿਆਈਆਂ ਚੋਜ ਅਪਰ ਪਾਰ ਸੋਚਣ ਤੋਂ ਪਰੇ, ਜੋ ਜੋ ਸਾਡੀ ਸੋਝੀ ਦੇ ਲਈ ਰਚਾਉਂਦੇ ਰਹੇ ਉਹ ਵੀ ਵਡਿਆਈਆਂ ਅਪਰ ਅਪਾਰ ਚੋਜ ਸਾਡੀ

रोग सब नाशेष गए कलेश रोग सब नाश प्रभ

ਕੰਮ ਦਾ ਡੰਡ ਬੜਾ ਬਹੁਤ ਬੁਰਾ ਹੈ ਕਿਉਂਕਿ ਜਿਸ ਵਾਹਿਗੁਰੂ ਨੇ ਸਾਨੂੰ ਅਮੋਲਕ ਸਵਾਸ ਬਖਸ਼ੇ ਹਨ ਸੰਸਾਰ ਵਿੱਚ ਭੇਜਿਆ ਇਹਨਾਂ ਸਵਾਸਾਂ ਦਾ ਭਾਈ ਉਸਨੇ ਪੁੱਛਣਾ ਹੈ ਬਈ ਇਹਨਾਂ ਸਵਾਸਾਂ ਨਾਲ ਤੂੰ ਕੀ ਕੀਤਾ ਬਈ ਜੇ ਤਾਂ ਅਮੋਲਕ ਹੀਰਿਆਂ ਲਾਲਾਂ ਤੋਂ ਮਹਿੰਗੇ ਸਵਾਸਾਂ ਦੇ ਨਾਲ ਜੇ ਤੂੰ ਨਾਮ ਦਾ ਵਣਜ ਕੀਤਾ ਤਾਂ ਤੇਰਾ ਆਉਣਾ ਔਰ ਜਾਣਾ ਤਨਤਾ ਦੇ ਯੋਗ ਹੈ ਨਹੀਂ ਤੇ ਫਿਰ ਕਬੀਰ ਜੀ ਕਹਿੰਦੇ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਿਹਾ ਜਾਏ ਤਾਂ ਕਬੀਰ ਜੀ ਨੂੰ ਸਵਾਲ ਕੀਤਾ ਗਿਆ ਮਹਾਰਾਜ ਤੁਸੀਂ ਇਸ ਡੰਡ ਤੋਂ ਕਿਵੇਂ ਬਚੇ ਹੋ ਤਾਂ ਕਬੀਰ ਜੀ ਕਹਿੰਦੇ ਏਕ ਜੋ ਸਾਧੂ ਮੋਹਿ ਮਿਲਿਓ ਤਿੰਨ ਲਿਓ ਅੰਚਲ ਲਾਏ ਇੱਕ ਮੈਨੂੰ ਸਾਧੂ ਪੂਰਨ ਗੁਰੂ ਸਤਿਗੁਰੂ ਮੈਨੂੰ ਮਿਲ ਪਏ ਹਨ ਜਿਨ੍ਹਾਂ ਨੇ ਮੈਨੂੰ ਆਪਣੇ ਚਰਨਾਂ ਨਾਲ ਜੋੜ ਲਿਆ ਇਸ ਲਈ ਹੁਣ ਜਮਾਂ ਦੀ ਅੱਗ ਮੈਨੂੰ ਨਹੀਂ ਪੋ ਸਕਦੀ ਇਸੇ ਲਈ ਗੁਰੂ ਅਰਜਨ ਦੇਵ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਮੰਗ ਕਰ ਰਹੇ ਹਨ ਕਿ ਮਾਧੋ ਸਾਧੂ ਜਨ ਦਿਓ ਮਿਲਾਏ ਧੰਨ ਗੁਰੂ ਰਾਮਦਾਸ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ ਆਓ ਅਸੀਂ ਵੀ ਇਹ ਦਾਤ ਗੁਰੂ ਕੋਲੋਂ ਮੰਗੀਏ

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦਕ ਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤੇਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਤ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ ਤੇ ਬੈਠਾ ਹੈ ਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪ੍ਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

दुष्ट सब तारिया जहां निंदक दुष्ट सब तारिया।

कमल गुण कही है तेरे गुण बहुते मैं एक न जाने कमल गुण कही है जिह बा

ਹਰ ਜਪੇ ਹਰ ਮੰਦਰ ਸਾਜਿਆ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਮ ਹਰ ਮੰਦਰ ਸਾਜਿਆ ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ ਹਮੇ ਅਪਰਾਧੀ ਤੁਮ ਬਖਸ਼ਾਤੇ ਜਿਸ ਪਾਪੀ ਕੋ ਮਿਲੇ।

ਗੁਣ ਅਗਮ ਅਗਾਹ ਹਮ ਕਿਉਂ ਕਰ ਜਬੇ ਆਰਿਆਂ ਹਰ ਤੁਮ ਵੱਡ ਅਗਮ ਅਗਾਹ ਹਰ ਦੇਹੋ ਪ੍ਰਭੂ ਮਤ ਗੁਰ ਸਤਗੁਰ ਦੇ ਪਗਤਾ ਸਤ ਸੰਗਤ ਹਰ ਵੇਲ ਪ੍ਰਭੂ ਹਮ ਪਾਪੀ ਸੰਗਤ ਰਾ ਜਨ ਨਾਨਕ ਤਾਉ ਹਰ ਬਖਸ਼ ਲੇਹੋ ਹਰ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦੇਵਗੰਧਾਰੀ ਸਿਰਲੇਖ ਹੇਠ ਦੇਵਗੰਧਾਰੀ ਅਤੇ ਦੇਵਗੰਧਾਰ ਦੋ ਰਾਗ ਉਪਲਬਧ ਹੁੰਦੇ ਹਨ। ਦੇਵਗੰਧਾਰ ਦਾ ਕੇਵਲ ਇੱਕੋ ਸ਼ਬਦ ਆਪਣੇ ਹਰ ਪਹਿ ਬਿਨਤੀ ਕਹੀਏ ਹੈ, ਬਾਕੀ ਸਾਰੀ ਬਾਣੀ ਦੇਵਗੰਧਾਰੀ ਵਿੱਚ ਹੈ। ਉਪਰੋਕਤ ਦੋਵੇਂ ਰਾਗ ਵੱਖੋ ਵੱਖਰੇ ਸਰੂਪ ਰੱਖਦੇ ਹਨ। ਦੇਵਗੰਧਾਰੀ ਦਾ ਰੂਪ ਗੁਰਮਤਿ ਸੰਗੀਤ ਤੋਂ ਬਿਨਾਂ ਭਾਰਤੀ ਸੰਗੀਤ ਵਿੱਚ ਅਜੇ ਤੱਕ ਪ੍ਰਚਲਿਤ ਨਹੀਂ ਹੋਇਆ। ਇਸ ਰਾਗ ਵਿੱਚ ਵਿਚਰਦੇ ਪਤਾ ਲੱਗੇਗਾ ਕਿ ਖੁਸ਼ੀ ਚਰਨ ਸ਼ਰਨ ਵਿੱਚ ਹੈ, ਮਾਂ ਦੇ ਚਰਨਾਂ ਵਿੱਚ ਹੈ, ਝੂਠਾ ਪਿਆਰ ਛੱਡਣ ਵਿੱਚ ਹੈ। ਇਸ ਵਿੱਚ ਦੋਨੋਂ ਦਹਿਵਤ ਦੋਨੋਂ ਨਿਸ਼ਾਦ ਲੱਗਦੇ ਹਨ ਅਤੇ ਹੋਰ ਸਵਰ ਸ਼ੁੱਧ ਲੱਗਦੇ ਹਨ। ਆਰੋਹ ਵਿੱਚ ਗੰਧਾਰ ਅਤੇ ਨਿਸ਼ਾਦ ਵਰਜਿਤ ਹਨ। ਵਾਦੀ ਮੱਧਮ ਅਤੇ ਸੰਵਾਦੀ ਸ਼ੜਜ ਹੈ। ਗਾਇਨ ਸਮਾਂ ਦਿਨ ਦਾ ਦੂਜਾ ਪਹਿਰ। ਪਹਿਲਾ ਸ਼ਬਦ ਗਾ ਰਹੇ ਹਨ ਭਾਈ ਗੁਰਦੇਵ ਸਿੰਘ ਜੀ ਖਾਲਸਾ, ਰਚਨਾ ਹੈ ਨਾਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ। ਸ਼ਬਦ ਦੀ ਤੁਕ ਹੈ ਜਗਤ ਮੈਂ ਝੂਠੀ ਦੇਖੀ ਪ੍ਰੀਤ, ਅਤੇ ਦੂਜਾ ਸ਼ਬਦ ਆਪ ਜੀ ਨੂੰ ਸਰਵਣ ਕਰਾ ਰਹੇ ਹਨ ਭਾਈ ਸਾਹਿਬ ਦਿਲਬਾਗ ਸਿੰਘ, ਭਾਈ ਗੁਲਬਾਗ ਸਿੰਘ ਜੀ। ਗੁਰੂ ਅਰਜਨ ਦੇਵ ਜੀ ਦੀ ਰਚਨਾ। ਸ਼ਬਦ ਤੇਰਾ ਜਨ ਰਾਮ ਰਸਾਇਣ ਮਾਤਾ। ਪਹਿਲਾ ਸ਼ਬਦ ਜਗਤ ਮੈਂ ਝੂਠੀ ਦੇਖੀ ਪ੍ਰੀਤ।

ਫੌਜਾਂ ਪਹਾੜੀ ਰਾਜਿਆਂ ਦੀਆਂ ਫੌਜਾਂ ਅਤੇ ਇਲਾਕੇ ਦਾ ਸਰਕਾਰੀ ਲੁਟੇਰਾ ਵਾਹੀਆ ਜੋ ਲਗਭਗ 10 ਲੱਖ ਦੇ ਕਰੀਬ ਸੀ। ਰਾਤੋ ਰਾਤ ਫੌਜਾਂ ਨੇ ਗੜੀ ਨੂੰ ਘੇਰਾ ਪਾਲਿਆ। ਜਿੱਥੋਂ ਤੱਕ ਉਦਾਲੇ ਨਜ਼ਰ ਜਾਂਦੀ ਸੀ ਫੌਜਾਂ ਹੀ ਫੌਜਾਂ ਦਿਸਦੀਆਂ ਸਨ। ਜਦੋਂ ਵੈਰੀ ਨੇ ਹੱਲਾ ਕੀਤਾ ਤਾਂ ਸਿੰਘਾਂ ਨੇ ਗੜੀ ਦੇ ਵਿੱਚੋਂ ਇਕਦਮ ਗੋਲੀਆਂ ਚਲਾਈਆਂ। ਭਰੀਆਂ ਹੋਈਆਂ ਬੰਦੂਕਾਂ ਖਾਲੀ ਕਰਕੇ ਫਿਰ ਸਿੰਘਾਂ ਨੇ ਤੀਰਾਂ ਦੀ ਵਰਸ਼ਾ ਕੀਤੀ। ਇੱਕ ਇੱਕ ਤੀਰ ਤੇ ਗੋਲੀ ਕਈਆਂ ਕਈਆਂ ਦੀਆਂ ਛਾਤੀਆਂ ਚੀਰ ਕੇ ਲੰਘ ਗਈ। ਜਿੰਨੇ ਵਾਰ ਹੋਏ ਉਦੋਂ 4-5 ਗੁਣਾ ਵਧੇਰੇ ਵੈਰੀ ਦੀਆਂ ਲੋਥਾਂ ਧਰਤੀ ਤੇ ਡਿੱਗਦੀਆਂ ਨਜ਼ਰ ਆ ਰਹੀਆਂ ਸਨ। ਇਹ ਵੈਰੀ ਦਾ ਬੜਾ ਕਹਿਰੀ ਹੱਲਾ ਸੀ। ਜਦੋਂ ਸਿੰਘਾਂ ਨੇ ਪਹਿਲੇ ਹੱਲੇ ਦਾ ਮੂੰਹ ਤੋੜਵਾਂ ਜਵਾਬ ਦੇ ਦਿੱਤਾ ਤਾਂ ਫਿਰ ਵੈਰੀ ਕੌੜੀਆਂ ਲਾ ਕੇ ਕੰਧ ਤੇ ਚੜ੍ਹਨ ਲੱਗੇ। ਜਿੰਨੇ ਵੀ ਕੰਧੋਂ ਉੱਚੇ ਹੁੰਦੇ ਸਿੰਘ ਉਹਨਾਂ ਨੂੰ ਤੀਰਾਂ ਨਾਲ ਵਿੰਨ ਕੇ ਥੱਲੇ ਸੁੱਟ ਦਿੰਦੇ। ਫਿਰ ਸੋਚ ਵਿਚਾਰ ਕੇ ਵੈਰੀ ਦਰਵਾਜ਼ਾ ਤੋੜਨ ਲਈ ਅੱਗੇ ਵਧੇ। ਇਹ ਪਹਿਲਾਂ ਨਾਲੋਂ ਵੀ ਮਾਰੂ ਹੁੰਦਾ ਸੀ। ਇਹ ਦੇਖ ਕੇ ਭਾਈ ਹਿੰਮਤ ਸਿੰਘ ਜੀ ਹਜ਼ੂਰ ਦੇ ਚਰਨਾਂ ਵਿੱਚ ਆਣ ਹਾਜ਼ਰ ਹੋਏ ਤੇ ਬੇਨਤੀ ਕਰਨ ਲੱਗੇ, ਮਹਾਰਾਜ ਆਗਿਆ ਦੇਵੋ ਜੋ ਮੈਦਾਨੇ ਜੰਗ ਵਿੱਚ ਜੂਝ ਕੇ ਆਪਣਾ ਜਨਮ ਸਫਲਾ ਕਰੀਏ। ਗੁਰੂ ਸਾਹਿਬ ਨੇ ਬੜੀ ਖੁਸ਼ੀ ਦੇ ਨਾਲ ਪ੍ਰਵਾਨਗੀ ਦੇ ਦਿੱਤੀ। ਭਾਈ ਹਿੰਮਤ ਸਿੰਘ ਜੀ ਅਤੇ 4 ਹੋਰ ਸਿੰਘਾਂ ਦਾ ਜਥਾ ਵੈਰੀਆਂ ਉੱਤੇ ਟੁੱਟ ਕੇ ਪੈ ਗਏ। ਸਿੰਘਾਂ ਨੇ ਜਿਸ ਤਰ੍ਹਾਂ ਵੈਰੀਆਂ ਵਿੱਚ ਭਾਜਣਾ ਪਾ ਦਿੱਤੀਆਂ, ਉਸ ਦ੍ਰਿਸ਼ ਨੂੰ ਅਕਾਲ ਅਕੈਡਮੀ ਬੜੂ ਸਾਹਿਬ ਦੀਆਂ ਬੀਬੀਆਂ ਦਾ ਢਾਡੀ ਜਥਾ ਆਪ ਜੀ ਦੀ ਸੇਵਾ ਵਿੱਚ ਹੈ ਇਹ ਰੱਖਦਾ ਹੈ।

ਮੇਰੀ ਜ਼ਿੰਦਗੀ ਦਾ ਇਹ ਦਸਤੂਰ ਬਣਦਾ ਹੋਵੇ। ਇੱਕ ਇੱਕ ਸਵਾਸ ਤੇਰਾ ਨਾਮ ਜਪ ਜਪ ਕੇ ਸਫਲਾ ਕਰਾਂ, ਕਦੇ ਵੀ ਅੰਮ੍ਰਿਤ ਵੇਲਾ ਨਾ ਖੁਜਾਵਾਂ, ਹਰ ਰੋਜ਼ ਨਿਤਨੇਮ ਕਰਾਂ, ਸੰਗਤ ਵਿੱਚ ਬੈਠ ਕੇ ਨਾਮ ਨਾਲ ਝੋਲੀਆਂ ਭਰਾਂ। ਇਹ ਮੇਰੀ ਜ਼ਿੰਦਗੀ ਦਾ ਦਸਤੂਰ ਬਣ ਜਾਵੇ, ਅਸੂਲ ਬਣ ਜਾਵੇ। ਜਿੱਥੇ ਤੇਰੇ ਦਰ ਘਰ ਦੀ ਸੇਵਾ ਕਰਾਂ, ਉੱਥੇ ਮੈਂ ਆਪਣੇ ਮਾਤਾ ਪਿਤਾ ਤੇ ਬਜ਼ੁਰਗਾਂ ਦੀ ਵੀ ਸੇਵਾ ਸਵਾਲ ਕਰਾਂ। ਗੁਰੂ ਨਾਨਕ ਦੇ ਘਰ ਵਿੱਚ ਸੇਵਾ ਨੂੰ ਬਹੁਤ ਮਹਾਨਤਾ ਦਿੱਤੀ ਹੈ। ਜਿੰਨਾ ਚਿਰ ਅਸੀਂ ਸੇਵਾ ਕਰਕੇ ਆਪਣਾ ਹਿਰਦਾ ਸ਼ੁੱਧ ਨਹੀਂ ਕਰ ਲੈਂਦੇ, ਹਿਰਦਾ ਸਾਫ ਨਹੀਂ ਕਰ ਲੈਂਦੇ, ਉਹਨਾਂ ਚਿਰ ਨਾਮ ਵੀ ਇਸ ਭਾਂਡੇ ਵਿੱਚ ਟਿਕਦਾ ਨਹੀਂ। ਆਓ ਮਨ ਵਿਰਥੀਆਂ ਜੋੜੀਏ, ਗੁਰੂ ਘਰ ਦੀ ਮਰਜ਼ਾਦਾ ਅਨੁਸਾਰ ਮਾਂ ਬਾਪ ਦੀ ਸੇਵਾ ਉੱਤਮ ਮੰਨੀ ਗਈ ਹੈ। ਜੇ ਅਸੀਂ ਆਪਣੇ ਮਾਂ ਬਾਪ ਦੀ ਸੇਵਾ ਨਹੀਂ ਕਰਦੇ, ਗੁਰੂ ਘਰ ਵਿੱਚ ਕੀਤੀ ਹੋਈ ਸੇਵਾ ਵੀ ਪ੍ਰਵਾਨ ਨਹੀਂ ਹੈ। ਭਾਈ ਗੁਰਦਾਸ ਜੀ ਪਵਿੱਤਰ ਬਚਨਾਂ ਵਿੱਚ ਕਹਿ ਰਹੇ ਨੇ, ਮਾਂ ਪਿਓ ਪਰ ਹਰ ਕਰੇ ਦਾਨ, ਬੇਈਮਾਨ ਅਗਿਆਨ ਪ੍ਰਾਣੀ। ਮਾਪਿਆਂ ਦੀ ਸੰਭਾਲ ਨਹੀਂ ਕਰਦਾ, ਬਾਹਰ ਪੁੰਨ ਦਾਨ ਕਰਦਾ ਫਿਰਦਾ ਹੈ। ਤੇ ਭਾਈ ਗੁਰਦਾਸ ਜੀ ਕਹਿੰਦੇ, ਉਹ ਦਾਨੀ ਨਹੀਂ, ਉਹ ਬੇਈਮਾਨ ਹੈ। ਮਾਂ ਪਿਓ ਪਰ ਹਰ ਕਰੇ ਦਾਨ, ਬੇਈਮਾਨ ਅਗਿਆਨ ਪ੍ਰਾਣੀ। ਮਾਪਿਆਂ ਨੂੰ ਛੱਡ ਕੇ ਪੁੰਨ ਦਾਨ ਕਰਦਾ ਹੈ, ਦਾਨੀ ਨਹੀਂ ਬੇਈਮਾਨ ਹੈ। ਮਾਂ ਬਾਪ ਪੁੱਤਰ ਨੂੰ ਮਿਲਣ ਵਾਸਤੇ ਤਰਸਦੇ ਨੇ, ਬਹੁਤੀ ਦੂਰ ਨਹੀਂ ਇੱਕੋ ਹੀ ਪਿੰਡ ਵਿੱਚ ਰਹਿੰਦੇ ਨੇ। ਬੜੇ ਖੁਸ਼ਕਿਸਮਤ ਨੇ ਉਹ ਲੋਕ ਜਿਨ੍ਹਾਂ ਕੋਲ ਮਾਂ ਹੈ, ਜਿਨ੍ਹਾਂ ਕੋਲ ਬਾਪ ਹੈ। ਪਰ ਕਈ ਵਾਰ ਦੇਖਿਆ ਏ ਇਹ ਪੁੱਤਰ ਆਪਣੇ ਆਪ ਨੂੰ ਬੜਾ ਬਦਕਿਸਮਤ ਸਮਝਦਾ ਏ। ਗੁਰੂ ਘਰ ਆ ਕੇ ਅਰਦਾਸਾਂ ਕਰਦਾ ਏ ਕਿ ਐ ਬਾਬਾ, ਮੇਰੇ ਕੋਲੋਂ ਹੁਣ ਬੁੱਢੇ ਮਾਂ ਬਾਪ ਸਾਂਭੇ ਨਹੀਂ ਜਾਂਦੇ, ਮੇਰੇ ਕੋਲੋਂ ਇਹਨਾਂ ਦੀ ਹੋਰ ਸੇਵਾ ਨਹੀਂ ਹੁੰਦੀ, ਤੂੰ ਇਹਨਾਂ ਨੂੰ ਸਾਂਭ ਲੈ। ਭਾਈ ਗੁਰਦਾਸ ਜੀ ਨੇ ਬਾਣੀ ਵਿੱਚ ਦੱਸਿਆ ਹੈ ਨਾ, ਵੱਖ ਹੋਵੇ ਪੁੱਤ ਰੰਨ ਲੈ, ਮਾਂ ਪਿਓ ਦੇ ਉਹ ਪੁਕਾਰ ਵਿਸਾਰੇ। ਬੁੱਢੇ ਮਾਤਾ ਪਿਤਾ ਨੂੰ ਛੱਡ ਕੇ ਵੱਖਰਾ ਹੋ ਗਿਆ ਏ, ਮਾਤਾ ਪਿਤਾ ਦੇ ਕੀਤੇ ਉਪਕਾਰਾਂ ਨੂੰ ਭੁੱਲ ਗਿਆ ਏ। ਬਾਪੂ ਤੇ ਸਾਰੀ ਉਮਰ ਇਹੀ ਸੋਚਦਾ ਰਿਹਾ ਬਈ ਬੁੱਢੇ ਵੇਲੇ ਮੈਨੂੰ ਸਹਾਰਾ ਦੇਵੇਗਾ, ਪਰ ਇਹ ਤੇ ਮਾਪਿਆਂ ਨੂੰ ਤੱਕ ਕੇ ਵੀ ਰਾਜੀ ਨਹੀਂ। ਆਓ ਸਤਸੰਗੀਓ, ਜੋੜੋ ਮਨ ਵਿਰਥੀਆਂ। ਜਿਸ ਦੇ ਅਸੀਂ ਸਿੱਖ ਕਹਾਣਾ ਚਾਹੁੰਦੇ ਹਾਂ, ਜਿਸ ਗੁਰੂ ਨਾਨਕ ਮਹਾਰਾਜ ਦੀ ਸੇਵਾ ਤੇ ਸਿਮਰਨ ਕਰਕੇ ਅਸੀਂ ਖੁਸ਼ੀ ਲੈਣਾ ਚਾਹੁੰਦੇ ਹਾਂ, ਕੋਈ ਗੁਰਸਿੱਖਾ ਜਾਤ ਮਾਰ, ਉਹ ਆਪਣੇ ਮਾਪਿਆਂ ਦਾ ਕਿੰਨਾ ਸਤਿਕਾਰ ਕਰਦੇ ਨੇ। ਬੜੀ ਬੈਰਾਗਮਈ ਉਹ ਘਟਨਾ ਏ ਜਿਸ ਦਿਨ ਪਿਤਾ ਮਹਿਤਾ ਕਾਲੂ ਨੇ ਆਪਣੇ ਪੁੱਤਰ ਨਾਨਕ ਨੂੰ ਬਹੁਤ ਮਾਰਿਆ ਸੀ। ਸੱਚਾ ਸੌਦਾ ਕਰਕੇ ਆਏ, ਆਉਂਦਿਆਂ ਨੂੰ ਪਿਤਾ ਨੇ ਡਾਂਟਿਆ ਵੀ, ਚੰਡਾ ਵੀ ਮਾਰੀਆਂ, ਪਰ ਗੁਰੂ ਨਾਨਕ ਨੇ ਇੱਕ ਵੀ ਸ਼ਬਦ ਆਪਣੇ ਪਿਤਾ ਦੇ ਖਿਲਾਫ ਨਹੀਂ ਬੋਲਿਆ। ਚੁੱਪ ਕਰਕੇ ਪਿਤਾ ਕੋਲੋਂ ਮਾਰ ਖਾਂਦੇ ਰਹੇ। ਇੱਕ ਇਤਿਹਾਸਕਾਰ ਨੇ ਬੜਾ ਸੋਹਣਾ ਲਿਖਿਆ ਏ,
ਜਦੋਂ ਪਿਤਾ ਨਾਨਕ ਨੂੰ ਮਾਰ ਰਿਹਾ ਸੀ ਤੇ 33 ਕਰੋੜ ਦੇਵਤੇ ਆਕਾਸ਼ ਵਿੱਚ ਕਲੋਤੇ ਹੰਝੂ ਘੇਰ ਰਹੇ ਸਨ, ਕਹਿ ਰਹੇ ਸਨ, ਨਾਨਕ ਇਹ ਤੁਹਾਡਾ ਪਿਤਾ ਜ਼ਰੂਰ ਹੈ ਪਰ ਇਹ ਤੁਹਾਡੇ ਗੁਣਾਂ ਨੂੰ ਨਹੀਂ ਜਾਣਦਾ, ਸਾਨੂੰ ਬਹੁਤ ਦੁੱਖ ਹੋ ਰਿਹਾ ਹੈ। ਸਤਸੰਗੀਓ, ਸਤਿਗੁਰਾਂ ਕਿਹਾ ਪਿਤਾ ਪਰਮਾਤਮਾ ਦਾ ਰੂਪ ਹੁੰਦਾ ਹੈ, ਪਿਤਾ ਦਾ ਹਰ ਇੱਕ ਥੱਪੜ ਮੈਨੂੰ ਪਾਵਨ ਪ੍ਰਸ਼ਾਦ ਵਾਂਗ ਹੈ। ਤੱਕੋ ਗੁਰੂ ਨਾਨਕ ਦੇ ਬੋਲ ਦੇਵਤਿਆਂ ਨੂੰ ਆਖ ਰਹੇ, ਤੁਸੀਂ ਕਿਉਂ ਦੁੱਖ ਮਨਾਉਂਦੇ ਹੋ, ਪਿਤਾ ਪਰਮਾਤਮਾ ਸਮਾਨ ਹੁੰਦਾ ਹੈ, ਪਿਤਾ ਦਾ ਹਰ ਇੱਕ ਥੱਪੜ ਮੈਨੂੰ ਪਾਵਨ ਪ੍ਰਸ਼ਾਦ ਲੱਗਦਾ ਹੈ, ਮੇਰਾ ਪਿਤਾ ਮੈਨੂੰ ਐਵੇਂ ਨਹੀਂ ਮਾਰਦਾ, ਜ਼ਰੂਰ ਮੇਰੇ ਕੋਲੋਂ ਕੋਈ ਭੁੱਲ ਹੋਈ ਹੋਣੀ ਹੈ। ਦੇਵਤਿਆਂ ਕਿਹਾ, ਮਹਾਰਾਜ ਤੁਸੀਂ ਸਰਵ ਸ੍ਰਿਸ਼ਟੀ ਮਾਨ ਹੋ, ਤੁਸੀਂ ਕੋਈ ਭੁੱਲ ਨਹੀਂ ਕਰ ਸਕਦੇ। ਸਤਿਗੁਰਾਂ ਆਖਿਆ, ਹੋ ਸਕਦਾ ਹੈ ਉਹਨਾਂ ਸਾਧੂਆਂ ਨੂੰ ਭੋਜਨ ਛਕਾਉਂਦਿਆਂ ਹੋਇਆਂ ਕੋਈ ਚੰਗਾ ਬਚਨ ਨਾ ਬੋਲ ਸਕਿਆ ਹੋਵੇ, ਰਾਜਮਾ ਭੋਜਨ ਨਾ ਛਕਾ ਹੋਇਆ ਹੋਵੇ, ਇਸੇ ਲਈ ਮੇਰਾ ਪਰਮਾਤਮਾ ਰੂਪ ਪਿਤਾ ਮੈਨੂੰ ਡਾਂਟ ਰਿਹਾ ਹੈ। ਦੇਵੀ ਦੇਵਤੇ ਸੁਣ ਕੇ ਹੈਰਾਨ ਹੋ ਗਏ, ਕਲਯੁਗ ਦੇ ਵਿੱਚ ਕੋਈ ਮਾਂ ਪਿਓ ਦਾ ਇੰਨਾ ਸਤਿਕਾਰ। ਧੰਨ ਗੁਰੂ ਨਾਨਕ ਕਹਿੰਦੇ ਹੋਏ ਦੇਵਤੇ ਟੁਰ ਗਏ ਨੇ, ਬਲਿਹਾਰ ਹੈ ਗੁਰੂ ਨਾਨਕ ਮਹਾਰਾਜ, ਮਾਪਿਆਂ ਦਾ ਇੰਨਾ ਸਤਿਕਾਰ। ਗੁਰੂ ਨਾਨਕ ਸਾਹਿਬ ਦੇ ਪਿਤਾ ਬਹੁਤ ਨਾਰਾਜ਼ ਹੋਏ, ਪਰ ਫਿਰ ਵੀ ਗੁਰੂ ਨਾਨਕ ਸਾਹਿਬ ਨੇ ਆਪਣੇ ਪਿਤਾ ਦੇ ਚਰਨਾਂ ਤੇ ਮਸਤਕ ਝੁਕਾ ਕੇ ਖਿਮਾ ਮੰਗ ਲਈ ਹੈ। ਜੈਸੇ ਬਾਰਕ ਪਾਏ ਸੁਪਾਏ, ਲੱਖ ਉਪਰਾਧ ਕਮਾਵੇ, ਕਰ ਉਪਦੇਸ਼ ਚਿੜਕੇ ਬਹੁ ਭਾਂਤੀ, ਬਹੁੜ ਪਿਤਾ ਗੱਲ ਲਾਵੇ। ਗੁਰੂ ਨਾਨਕ ਪਾਤਸ਼ਾਹ ਨੇ ਸਾਰੀ ਜ਼ਿੰਦਗੀ ਜਿਸ ਤਰ੍ਹਾਂ ਮਾਤਾ ਪਿਤਾ ਦਾ ਸਤਿਕਾਰ ਕੀਤਾ ਏ, ਉਹ ਮਿਸਾਲ ਦੇਣ ਦੇ ਕਾਬਲ ਹੈ। ਬਾਬਾ ਨੰਦ ਸਿੰਘ ਜੀ ਉਪਦੇਸ਼ ਕਰਦੇ ਸਨ, ਜਿਸਨੇ ਆਪਣਾ ਸਿਰ ਮਾਂ ਬਾਪ ਦੇ ਚਰਨਾਂ ਤੇ ਨਹੀਂ ਰੱਖਿਆ, ਮਾਂ ਬਾਪ ਨੂੰ ਕਦੀ ਮੱਥਾ ਨਹੀਂ ਟੇਕਿਆ, ਗੁਰੂ ਨੂੰ ਕਿਵੇਂ ਮੱਥਾ ਟੇਕੀਦਾ ਹੈ, ਉਹਨੂੰ ਆ ਹੀ ਨਹੀਂ ਸਕਦਾ। ਬਾਬਾ ਜੀ ਬੜੀ ਸੋਹਣੀ ਬਾਣੀ ਦੇ ਵਿੱਚੋਂ ਇੱਕ ਉਦਾਹਰਣ ਦਿੰਦੇ ਸਨ, ਹੋਵੇ ਸਰਵਣ ਵਿਰਲਾ ਕੋਈ। ਆਓ ਸਤਸੰਗੀਓ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰੀਏ, ਉਹ ਮਾਪਿਆਂ ਦਾ ਸਤਿਕਾਰ ਕਿਵੇਂ ਕਰਦੇ ਨੇ। ਕਿੰਨੀਆਂ ਹੀ ਸੰਗਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਤੇ ਸੀਸ ਝੁਕਾਉਂਦੀਆਂ ਨੇ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਹਰ ਰੋਜ਼ ਆਪਣੇ ਮਾਤਾ ਪਿਤਾ ਦੇ ਚਰਨਾਂ ਤੇ ਸੀਸ ਝੁਕਾਉਂਦੇ ਨੇ। ਇੱਕ ਦਿਨ ਮਾਤਾ ਗੁਜਰੀ ਨੇ ਆਖਿਆ, ਲਾਲ ਜੀ ਤੁਸੀਂ ਮੇਰੇ ਚਰਨਾਂ ਤੇ ਨਮਸਕਾਰ ਨਾ ਕਰਿਆ ਕਰੋ, ਤੁਹਾਡੇ ਚਿਹਰੇ ਚੋਂ ਮੈਨੂੰ ਨਿਰੰਕਾਰ ਦੀ ਝਲਕ ਪੈਂਦੀ ਹੈ। ਮਾਤਾ ਗੁਜਰੀ ਜੀ ਗੁਰੂ ਗੋਬਿੰਦ ਸਿੰਘ ਨੂੰ ਆਖ ਰਹੇ ਨੇ, ਤੁਹਾਡੇ ਚਿਹਰੇ ਚੋਂ ਮੈਨੂੰ ਨਿਰੰਕਾਰ ਦੀ ਝਲਕ ਪੈਂਦੀ ਹੈ। ਇਹ ਗੱਲ ਸੁਣ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਵਾਰੀ ਫਿਰ ਆਪਣਾ ਸਿਰ ਮਾਤਾ ਜੀ ਦੇ ਚਰਨਾਂ ਤੇ ਰੱਖ ਕੇ ਫਿਰ ਮੱਥਾ ਟੇਕ ਦਿੱਤਾ। ਕਹਿਣ ਲੱਗੇ, ਮਾਂ ਜੇ ਮੇਰੇ ਚਿਹਰੇ ਤੋਂ ਤੈਨੂੰ ਨਿਰੰਕਾਰ ਦੀ ਝਲਕ ਪੈਂਦੀ ਏ, ਇਹ ਤੇਰੀਆਂ ਹੀ ਅਸੀਸਾਂ ਨੇ, ਤੇਰਾ ਹੀ ਵੱਲ ਹੈ, ਤੇਰੀਆਂ ਹੀ ਲੋਰੀਆਂ ਨੇ, ਤੇਰੀਆਂ ਹੀ ਅਸੀਸਾਂ ਸਭ ਕੁਝ ਹੈ। ਮਾਤਾ ਗੁਜਰੀ ਨੇ ਹੱਥ ਜੋੜ ਕੇ ਉਸ ਨਿਰੰਕਾਰ ਦਾ ਧੰਨਵਾਦ ਕੀਤਾ, ਇਹ ਨਿਰੰਕਾਰ ਇਹੋ ਜਿਹੇ ਲਾਲ ਤੂੰ ਸਭਨਾਂ ਨੂੰ ਦੇਵੀ।
गुरु गोविंद सिंह महाराज माता पिता दा किन्ना सत्कार करदे ने, ये भी बेमिसाल कहानी है। एक दिन महाराज संगतां विच बैठे कुछ विचारां कर रहे सन। बोलदे बोलदे चुप कर गए, कहण लगे प्यास लगी है, बई एक सिंह उठो पानी पिलाओ। ते संगत दे विचों एक नौजवान उठिया है, इंज लगदा है जिवें इह किसे उच्चे घराणे दा है। सब तों पहला इसने हाथ साफ कीते, फिर कटोरा साफ कीता, बड़ी सुचम नाल पानी कटोरे विच पा के बड़ी अदब नाल सतगुरां अगे पेश कीता। महाराज जल छको, सतगुरां पुछ कीती, कदी अगे भी किसे नूं तू पानी पिलाया है? नहीं महाराज, साडे घर बहुत नौकर चाकर ने, फिर ते तू मां नूं भी कदे पानी नहीं पिलाया होना। नहीं महाराज, मैं ते कदे बापू नूं भी पानी नहीं पिलाया, नौकर चाकर बहुत ने। मां बाप नूं पानी पिलाना ते एक पासे, मैं ते कदी आप भी पानी चुक के नहीं पीता, नौकरां नूं ही आग छड्डीदा है। सतगुरु गुरु गोविंद सिंह महाराज की कह रहे ने, जे तू कदी मां बाप नूं पानी नहीं पिलाया, अज मैं प्यासा ते रह जावांगा, तेरे हथों पानी लेके मैं भी नहीं पीवांगा। प्यास लगी है, महाराज जी ने कटोरा हाथ विचों पकड़ के एक पासे रख दिता है। होए भलिया, मां बाप रब दा रूप होंदे ने, जे तू कदी मां बाप नूं पानी नहीं पिलाया, कोई गल नहीं, मैं प्यासा ते रह जावांगा, तेरे हथों पानी लेके मैं भी नहीं पीवांगा। इन्हें हाथ जोड़ के भुलां बख्शाइयां, सतगुरु मैं मापियां दी सेवा करिया करांगा। पता नहीं सी, अनजाने विच भुल हो गई, अज तू बाद तुहाडे नाल बचन करदा हां, मैं अपने माता पिता दी सेवा करिया करांगा। सतगुरां ने असीस दित्ती, गुरसिखा सेवा करेगा ते गुरु नानक महाराज तेरी झोली खुशियां दे नाल भर देंगे। सत्संगियो, जे परमात्मा दे प्यार दी कहानी दो शब्दां विच आखनी होवे ना, ते मां बाप आख दिओ, उस निरंकार दे प्यार दी कहानी पूरी हो जांदी है। मां बाप आख दिओ, जे इक्को शब्द विच उस रब दे प्यार दी कहानी कहनी होवे, वे इक्को ही शब्द कहना है, ते मां आख दिओ, ते उस रब दे प्यार दी व्याख्या पूरी हो जाती है। अपड़ो बाणी, सतगुरां ने जगह जगह एक नहीं अनेकां शब्द उचारे ने, उस निरंकार दे प्यार दी कहानी माता पिता दियां उदाहरणां दे के दसी है। किन्ने ही शब्दां विच तू मेरा पिता, तू है मेरा माता, जां होर किन्ने शब्द पढ़ लो, हर जी माता, हर जी पिता। सत्संगियो, उस रब दा सवा मिलदा है माता पिता नाल, पर किड्डा भी नकम्मा होवे, मापे फिर गले नाल ला लेंदे ने। कहंदे ने ना, पुत्र कुपुत्र हो जांदे ने, मापे कदी कुमापे नहीं होंदे।
हिंदुस्तान दी धरती उपर अनेका ही भगत होए ने, पर एक भगत एहो जिहा होया है जिन्हें भगती नहीं कीती, लोक ओनू फिर भी भगत कहिंदे ने। तको सत्संगियो, भगती नहीं कीती लोक ओनू फिर भी भगत कहिंदे ने। भी क्यों फिर भगत कहिंदे ने? क्योंकि उन्हें सारी जिंदगी अपने मापियां दी सेवा रज के कीती। भई ओ कौन है? भाई गुरदास जी बाणी विच होवे सरबण विरला कोई, अताई आखदे ने मापे ए रब्बा सरबण पुत्र देवी, उदाहरणा देंदे ने। मां बाप अंधे ने, बुजुर्ग ने, सत्संगियो कंधिया ते चुकी फिरदा है, कोई गल नहीं। मेरे मापिया दी अखां नहीं, मेरी मां मेरिया अखां नाल देख लवेगी, मेरा बापू मेरिया अखां नाल तक लवेगा। कोई नहीं बापू, मां तेरा जी करदा है ना यात्रा ते जाण नूं, कोई धार्मिक स्थान तकण वास्ते, ते मैं तेनूं कंधिया ते चुक के लै जावांगा। अंधे माता पिता नूं कंधिया ते चुकी फिरदा है, ताइयों लोकी चंगे पुत्रां दियां उदाहरणां देंदे ने। अरदास है ए सतगुरु महाराज, बख्शिश करो साडी जिंदगी दा वी ए दस्तूर बन जावे, ए मर्जादा बन जावे, असी भी अपने मापियां दी सेवा करिए, असी भी अपने बजुर्गां दी सेवा संभाल करिए। क्योंकि जिन्ना चिर असी अपने मापियां दी संभाल, बजुर्गां दी सेवा नहीं करांगे, गुरु नानक दे दरबार विच भी साडी सेवा प्रवान कोई जी नहीं होनी, प्रवान होनी नहीं। जदों असी सेवा संभाल करांगे, ए दस्तूर बन जाएगा, फिर गुरु नानक महाराज भी साडे ते खुश होणगे, लोग भी साडी सोभा करनगे, ते साडा कीता होया सिमरन फिर थाए पै जावेगा। बन जाए जिंदगी दा ए दस्तूर नानक, आओ मन विरथियां जोड़िए।